ਰੋੜਾਂ ਉੱਤੇ ਸੁੱਤਾ ਪਿਆ ਸ਼ਹਿਨਸ਼ਾਹ ਜਹਾਨ ਦਾ। ਭਲਾ ਰੋੜਾਂ ਉੱਤੇ ਵੀ ਕਿਸੇ ਨੂੰ ਨੀਂਦਰ ਆ ਸਕਦੀ ਹੈ? ਅਤੇ ਫਿਰ ਉਦੋਂ ਜਦ ਕਿ ਸਾਰੀ ਕਾਇਨਾਤ ਦਾ ਦਰਦ ਟੀਸ ਬਣ ਕੇ ਸੀਨੇ ਵਿੱਚ ਬਾਰ ਬਾਰ ਉੱਠਦਾ ਹੋਵੇ। ਅਸਲ ਵਿੱਚ ਹਜ਼ੂਰ ਪਾਤਸ਼ਾਹ ਇਸੇ ਖਿਆਲ ਵਿੱਚ ਮਗਨ ਸਨ ਕਿ ਕਿਸ ਤਰ੍ਹਾਂ ਜਾਬਰ ਅਤੇ ਜ਼ੁਲਮ ਦੀਆਂ ਜੜ੍ਹਾਂ ਪੁੱਟ ਕੇ ਦੇਸ਼ ਦੇ ਗਲ ਚੋਂ ਗੁਲਾਮੀ ਦਾ ਫੰਦਾ ਉਤਾਰਿਆ ਜਾਵੇ। ਇਸੇ ਮਿਸ਼ਨ ਨੂੰ ਨੇਪਰੇ ਚਾੜਨ ਵਾਸਤੇ ਹਜ਼ੂਰ ਨੇ ਆਪਣੇ ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸਮੇਤ ਹੋਰ ਕਈ ਸਿੰਘਾਂ ਨੂੰ ਚਮਕੌਰ ਦੀ ਗੜੀ ਵਿੱਚ ਸ਼ਹਾਦਤ ਦਾ ਜਾਮ ਪਿਲਾਇਆ। ਦੂਸਰੇ ਪਾਸੇ ਸਰਸਾ ਨਦੀ ਤੋਂ ਵਿਛੜ ਕੇ ਹਜ਼ੂਰ ਦੇ ਦੋ ਛੋਟੇ ਸਾਹਿਬਜ਼ਾਦੇ ਆਪਣੀ ਦਾਦੀ ਮਾਂ ਦੀ ਉਂਗਲੀ ਫੜ ਕੇ ਪਹਾੜ ਵਰਗੇ ਬਿਖੜੇ ਪੈਂਡੇ ਦੀਆਂ ਲੰਮੀਆਂ ਵਾਟਾਂ ਤੈਅ ਕਰਨ ਵਾਸਤੇ ਤੁਰੇ ਜਾ ਰਹੇ ਸਨ।

ਮਾਤਾ ਗੁਜਰੀ ਜੀ ਦੇ ਇੱਕ ਪਾਸੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਦੂਸਰੇ ਪਾਸੇ ਸਾਹਿਬਜ਼ਾਦਾ ਫਤਿਹ ਸਿੰਘ, ਦੋਵੇਂ ਵੀਰ ਉਂਗਲੀ ਫੜ ਕੇ ਸਰਸੇ ਦੇ ਕੰਢੇ ਕੰਢੇ ਨਾਲ ਨਾਲ ਚੱਲ ਰਹੇ ਸੀ। ਅੱਗੇ ਚੱਲ ਕੇ ਇਹਨਾਂ ਨੂੰ ਗੰਗੂ ਬ੍ਰਾਹਮਣ ਮਿਲਿਆ, ਜਿਹੜਾ ਕਿ ਕਿਸੇ ਵਕਤ ਗੁਰੂ ਘਰ ਦਾ ਰਸੋਈਆ ਰਹਿ ਚੁੱਕਾ ਸੀ। ਉਹ ਇਹਨਾਂ ਨੂੰ ਆਪਣੇ ਪਿੰਡ ਖੇੜੀ ਲੈ ਗਿਆ। ਉਸ ਸਮੇਂ ਮਾਤਾ ਗੁਜਰੀ ਜੀ ਦੇ ਨਾਲ ਗੁਰੂ ਘਰ ਦਾ ਕੁਝ ਬਚਿਆ ਹੋਇਆ ਖਜ਼ਾਨਾ ਵੀ ਸੀ। ਰਾਤ ਦੇ ਹਨੇਰੇ ਵਿੱਚ ਉਸ ਖਜ਼ਾਨੇ ਨੂੰ ਵੇਖ ਕੇ ਗੰਗੂ ਦੇ ਅੰਦਰ ਲਾਲਚ ਦਾ ਤੂਫਾਨ ਅੰਗੜਾਈਆਂ ਲੈਣ ਲੱਗਾ ਅਤੇ ਉਸ ਨੇ ਇਸ ਖਜ਼ਾਨੇ ਨੂੰ ਹੜਪ ਲੈਣਾ ਚਾਹਿਆ। ਇਸ ਗੱਲ ਦੀ ਭਣਕ ਮਾਤਾ ਜੀ ਦੇ ਕੰਨਾਂ ਤੱਕ ਪੁੱਜੀ। ਉਹਨਾਂ ਰਾਤ ਵੇਲੇ ਗੰਗੂ ਨੂੰ ਚਿਤਾਰਿਆ, ਚੰਦਰਿਆ, ਜੇ ਤੈਨੂੰ ਮਾਇਆ ਨਾਲ ਇੰਨਾ ਹੀ ਪਿਆਰ ਹੈ ਤਾਂ ਇਹ ਮਾਇਆ ਤੂੰ ਸਾਥੋਂ ਮੰਗ ਕਿਉਂ ਨਾ ਲਈ। ਇਸ ਫਟਕਾਰ ਨੇ ਗੰਗੂ ਨੂੰ ਜਿਸ ਤਰ੍ਹਾਂ ਨਮੋਸ਼ੀ ਦੇ ਸਮੁੰਦਰ ਵਿੱਚ ਧੱਕਾ ਦੇ ਦਿੱਤਾ ਹੋਵੇ। ਆਪਣੀ ਬਦਨਾਮੀ ਤੋਂ ਬਚਣ ਵਾਸਤੇ ਗੰਗੂ ਨੇ ਸੂਬਾ ਸਰਹੰਦ ਕੋਲ ਛੋਟੇ ਦੋ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੇ ਹੋਣ ਦੀ ਖਬਰ ਜਾ ਦਿੱਤੀ ਅਤੇ ਇਸ ਘਟਨਾ ਨਾਲ ਜਿਸ ਤਰ੍ਹਾਂ ਧਰਤੀ ਦਾ ਕਣ ਕਣ ਪੁਕਾਰ ਉੱਠਿਆ।

ਜ਼ੁਲਮ ਦੇ ਸਾਗਰ ਵਿੱਚ ਵੈਰ ਵਿਰੋਧ ਅਤੇ ਈਰਖਾ ਦੀਆਂ ਨਦੀਆਂ ਜਿਵੇਂ-ਜਿਵੇਂ ਆ ਕੇ ਪੈਂਦੀਆਂ ਨੇ, ਉਹ ਸਾਗਰ ਤਿਵੇਂ-ਤਿਵੇਂ ਠਾਠਾ ਮਾਰਨ ਲੱਗਦਾ ਹੈ। ਸੂਬਾ ਸਰਹੰਦ ਨੇ ਦੋਵੇਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਸਰਹੰਦ ਦੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ। ਰਾਤ ਦਾ ਕੁੱਪ ਹਨੇਰਾ ਤੇ ਕੜਾਕੇ ਦੀ ਸਰਦੀ, ਮਾਤਾ ਗੁਜਰੀ ਸਾਰੀ ਰਾਤ ਆਪਣੇ ਬੱਚਿਆਂ ਨੂੰ ਆਪਣੀ ਮਮਤਾ ਦਾ ਨਿੱਘ ਦਿੰਦੀ ਰਹੀ। ਅਗਲੀ ਸਵੇਰ ਹਥਿਆਰਬੰਦ ਦੋ ਸਿਪਾਹੀ ਆਏ, ਉਹਨਾਂ ਨੇ ਬੱਚਿਆਂ ਵਾਸਤੇ ਸੂਬਾ ਸਰਹੰਦ ਦਾ ਹੁਕਮ ਸੁਣਾਇਆ। ਉਸ ਵੇਲੇ ਆਪਣੀ ਦਾਦੀ ਮਾਂ ਤੋਂ ਸਿੱਖਿਆ ਲੈ ਕੇ ਕਿ ਪੁੱਤਰ, ਧਰਮ ਦੇ ਇਸ ਮੈਦਾਨ ਵਿੱਚ ਪਿੱਛੇ ਨਹੀਂ ਹਟਣਾ, ਪਿੱਠ ਨਹੀਂ ਦਿਖਾਉਣੀ ਅਤੇ ਮਨੋਂ ਡੋਲਣਾ ਨਹੀਂ। ਇਹ ਦੋਵੇਂ ਸਾਹਿਬਜ਼ਾਦੇ ਸਿਪਾਹੀਆਂ ਦੇ ਨਾਲ ਨਾਲ ਸੂਬੇ ਦੀ ਕਚਹਿਰੀ ਪਹੁੰਚੇ, ਫਤਿਹ ਬੁਲਾਈ ਅਤੇ ਆਪਣੀਆਂ ਚਮਕਦਾਰ ਤੇਜ਼ ਨਿਗਾਹਾਂ ਨਾਲ ਸੂਬੇ ਵੱਲ ਵੇਖਣ ਲੱਗੇ। ਉਸ ਵੇਲੇ ਰਾਜਨੀਤੀ ਦਾ ਇੱਕ ਪੱਖ ਹੈ ਕਿ ਕਿਸੇ ਤਰ੍ਹਾਂ ਵਿਰੋਧੀ ਨੂੰ ਲਾਲਚ ਦੇ ਕੇ ਕਾਬੂ ਕੀਤਾ ਜਾਵੇ। ਸੂਬੇ ਨੇ ਇਹਨਾਂ ਬੱਚਿਆਂ ਦੇ ਸਾਹਮਣੇ ਜ਼ਿੰਦਗੀ ਦੇ ਲਾਲਚ ਦੇ ਮਹਿਲ ਦੀਆਂ ਕੋਠੀਆਂ ਖੋਲ੍ਹ ਦਿੱਤੀਆਂ। ਐ ਬੱਚਿਓ, ਅਗਰ ਤੁਸੀਂ ਆਪਣਾ ਧਰਮ ਛੱਡ ਕੇ ਇਸਲਾਮ ਕਬੂਲ ਕਰ ਲਵੋ ਤਾਂ ਤੁਹਾਡਾ ਜੀਵਨ ਐਸ਼ ਆਰਾਮ ਦੇ ਨਾਲ ਭਰ ਜਾਵੇਗਾ ਅਤੇ ਆਉਣ ਵਾਲੀ ਤੁਹਾਡੀ ਜ਼ਿੰਦਗੀ ਕਿਸੇ ਸ਼ਾਹ ਸ਼ਹਿਨਸ਼ਾਹ ਤੋਂ ਘੱਟ ਨਹੀਂ ਹੋਵੇਗੀ। ਪਰ ਇਹਨਾਂ ਬੱਚਿਆਂ ਨੇ ਇਸ ਲਾਲਚ ਦੇ ਮਹਿਲ ਨੂੰ ਤਹਿਸ ਨਹਿਸ ਕਰ ਦਿੱਤਾ। ਉਹਨਾਂ ਦੀ ਇਹ ਆਵਾਜ਼ ਜਿਸ ਤਰ੍ਹਾਂ ਆਕਾਸ਼ ਤੋਂ ਕੋਈ ਬਿਜਲੀ ਬਣ ਕੇ ਗਿਰੀ ਹੋਵੇ ਅਤੇ ਸੂਬੇ ਨੂੰ ਸਮਝਾ ਰਹੀ ਹੋਵੇ, ਇਹ ਬੇਸ਼ੱਕ ਨਿੱਕੀਆਂ ਜਿੰਦਾਂ ਨੇ ਪਰ ਬੇਟੇ ਕਲਗੀ ਧਰਦੇ ਨੇ। ਇਹਨਾਂ ਈਨ ਕਿਸੇ ਦੀ ਮੰਨਣੀ ਨਹੀਂ, ਨਾ ਜ਼ੁਲਮਾਂ ਤੋਂ ਇਹ ਡਰਦੇ ਨੇ। ਸੂਬੇ ਨੇ ਬੱਚਿਆਂ ਨੂੰ ਵਾਪਸ ਭੇਜ ਦਿੱਤਾ। ਪਹਿਲੀ ਰਾਤ ਵਰਗੀ ਫੇਰ ਦੂਸਰੀ ਰਾਤ ਇਹ ਬੱਚੇ ਦਾਦੀ ਮਾਂ ਦੀ ਗੋਦ ਦਾ ਨਿੱਘ ਮਾਣਦੇ ਰਹੇ। ਅਗਲੀ ਸਵੇਰ ਸੂਬੇ ਦੇ ਸਿਪਾਹੀ ਫਿਰ ਦੋਵਾਂ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਦੀ ਕਚਹਿਰੀ ਚ ਲੈ ਗਏ। ਫਿਰ ਇਹਨਾਂ ਬੱਚਿਆਂ ਤੇ ਤਰ੍ਹਾਂ ਤਰ੍ਹਾਂ ਦਾ ਦਬਾਓ ਪਾਇਆ ਗਿਆ, ਲਾਲਚ ਦਿੱਤਾ ਗਿਆ, ਸਮਝਾਇਆ ਬੁਝਾਇਆ ਗਿਆ ਅਤੇ ਆਖਿਰ ਵਿੱਚ ਡਰਾਇਆ ਧਮਕਾਇਆ ਵੀ ਗਿਆ। ਸੂਬਾ ਸਰਹੰਦ ਨੇ ਕਿਹਾ ਕਿ ਜੇ ਤੁਸੀਂ ਆਪਣੀ ਜ਼ਿੱਦ ਤੇ ਅੜੇ ਰਹੇ ਤੇ ਇਸਲਾਮ ਕਬੂਲ ਨਾ ਕੀਤਾ ਤਾਂ ਤੁਹਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਉਸ ਵੇਲੇ ਸੂਬਾ ਸਰਹੰਦ ਦੀ ਕਚਹਿਰੀ ਚ ਬੈਠੇ ਇੱਕ ਨੇਕ ਦਿਲ ਇਨਸਾਨ ਨਵਾਬ ਮਲੇਰਕੋਟਲਾ ਨੇ ਉੱਠ ਕੇ ਬੁਲੰਦ ਆਵਾਜ਼ ਵਿੱਚ ਕਿਹਾ ਕਿ ਜੇ ਦੁਸ਼ਮਣੀ ਇਹਨਾਂ ਬੱਚਿਆਂ ਦੇ ਬਾਪ ਨਾਲ ਹੈ ਤਾਂ ਬਦਲਾ ਇਹਨਾਂ ਤੋਂ ਕਿਉਂ ਲਿੱਤਾ ਜਾਵੇ? ਇਹ ਸਰਾਸਰ ਬੇਇਨਸਾਫੀ ਹੈ ਅਤੇ ਜ਼ੁਲਮ ਹੈ। ਪਰ ਉਸੇ ਕਚਹਿਰੀ ਚ ਬੈਠੇ ਦੀਵਾਨ ਸੁੱਚਾਨੰਦ ਨੇ ਉਸੇ ਵੇਲੇ ਖੜੇ ਹੋ ਕੇ ਕਿਹਾ, ਸੱਪ ਦੇ ਬੱਚੇ ਆਖਰ ਸੱਪ ਹੁੰਦੇ ਨੇ, ਜੇ ਯਕੀਨ ਨਹੀਂ ਇਹਨਾਂ ਤੋਂ ਪੁੱਛ ਕੇ ਵੇਖ ਲਓ। ਸੂਬੇ ਨੇ ਜਦ ਬੱਚਿਆਂ ਨੂੰ ਪੁੱਛਿਆ ਤੁਹਾਡਾ ਇਰਾਦਾ ਕੀ ਏ, ਤਾਂ ਦੋਵਾਂ ਸਾਹਿਬਜ਼ਾਦਿਆਂ ਨੇ
ਇੱਕੋ ਆਵਾਜ਼ ਵਿੱਚ ਕਿਹਾ,

ਅਣਖ ਦੇ ਪੂਰੇ ਅਤੇ ਸਿਦਕੀ ਸੂਰਮੇ ਇਨ੍ਹਾਂ ਛੋਟੇ ਬੱਚਿਆਂ ਨੂੰ ਜਦ ਸੂਬਾ ਸਰਹੰਦ ਦੀਆਂ ਧਮਕੀਆਂ ਆਪਣੇ ਮਿਸ਼ਨ ਤੋਂ ਪਿੱਛਾ ਹਟਾ ਨਾ ਸਕੀਆਂ ਤਾਂ ਜ਼ਾਲਮਾਂ ਨੇ ਮਕਰ ਅਤੇ ਫਰੇਬ ਦਾ ਜਾਲ ਬੁਣ ਕੇ ਕਚਹਿਰੀ ਵਿੱਚ ਉਸੇ ਵੇਲੇ ਮੁਕੱਦਮਾ ਪੇਸ਼ ਕਰ ਦਿੱਤਾ। ਸ਼ਰ੍ਹਾ ਦੇ ਮੁਤਾਬਿਕ ਕਾਜ਼ੀ ਨੇ ਹੁਕਮ ਸੁਣਾਇਆ ਕਿ ਇਸਲਾਮ ਦੀ ਤੌਹੀਨ ਕਰਨ ਅਤੇ ਇਸਲਾਮ ਨੂੰ ਕਬੂਲ ਕਰਨ ਤੋਂ ਨਾ ਕਰਨ ਬਦਲੇ ਇਨ੍ਹਾਂ ਦੀ ਸਜ਼ਾ ਇੱਕੋ ਹੈ ਕਿ ਇਨ੍ਹਾਂ ਨੂੰ ਜਿਉਂਦੇ ਜੀ ਦੀਵਾਰ ਵਿੱਚ ਚਿਣ ਦਿੱਤਾ ਜਾਵੇ। ਉਸ ਵੇਲੇ ਭੈ ਦਿਖਾ ਕੇ ਤੇ ਮਗਰੋਂ ਸੂਬਾ ਸਰਹੰਦ ਨੇ ਫੇਰ ਲੋਭ ਤੇ ਲਾਲਚ ਦੀ ਕਿਤਾਬ ਖੋਲ੍ਹੀ। ਸੂਬੇ ਨੇ ਕਿਹਾ, ਅਣਭੋਲ ਬਾਲਕੋ, ਤੁਸੀਂ ਨਹੀਂ ਜਾਣਦੇ ਕਿ ਤੁਸੀਂ ਖਾਮ ਖਾ ਜਿੱਦ ਕਰਕੇ ਆਪਣੀ ਮੌਤ ਨੂੰ ਵਾਜਾ ਮਾਰਦੇ ਹੋ। ਮੇਰਾ ਕਹਿਣਾ ਮੰਨ ਲਵੋ, ਇਸਲਾਮ ਕਬੂਲ ਕਰ ਲਵੋ ਤਾਂ ਦੁਨੀਆ ਦੀ ਹਰ ਨੇਮਤ, ਦੁਨੀਆ ਦਾ ਹਰ ਐਸ਼ੋ ਆਰਾਮ ਅਸੀਂ ਤੁਹਾਡੇ ਕਦਮਾਂ ਚ ਪੇਸ਼ ਕਰ ਦੇਵਾਂਗੇ। ਪਰ ਇਨ੍ਹਾਂ ਬਾਲਕਾਂ ਨੇ ਇੱਕੋ ਜਵਾਬ ਦਿੱਤਾ ਕਿ ਅਸੀਂ ਬਚਪਨ ਦੇ ਵਿੱਚ ਗੁੜਤੀ ਦੀ ਹਰ ਘੁੱਟ ਵਿੱਚ ਕੁਰਬਾਨੀ ਦੀਆਂ ਘੁੱਟਾਂ ਭਰੀਆਂ ਨੇ। ਸਾਡੇ ਦਾਦੇ ਨੇ ਤੇ ਸਾਡੇ ਪਿਤਾ ਨੇ ਜਿਹੜੀ ਸਿੱਖਿਆ ਸਾਨੂੰ ਦਿੱਤੀ ਹੈ, ਅਸੀਂ ਉਸ ਤੋਂ ਇੱਕ ਕਦਮ ਪਿੱਛੇ ਨਹੀਂ ਹਟ ਸਕਦੇ। ਸਾਹਿਬਜ਼ਾਦਿਆਂ ਨੇ ਕਿਹਾ, ਸੂਬਾ, ਸੂਰਜ ਦੇ ਸਾਹਮਣੇ ਲੱਖਾਂ ਚਾਦਰਾਂ ਕਿਉਂ ਨਾ ਤਾਣ ਦੇਵੋ, ਪਰ ਅੱਜ ਤੱਕ ਕੋਈ ਸੂਰਜ ਨੂੰ ਢੱਕ ਨਹੀਂ ਸਕਿਆ। ਠੀਕ ਇਸੇ ਤਰ੍ਹਾਂ ਅਸੀਂ ਸੱਚ ਦਾ ਸੂਰਜ ਚਾੜਨ ਵਾਸਤੇ ਤੇਰੇ ਸਾਹਮਣੇ ਖੜ੍ਹੇ ਹਾਂ। ਤੇਰੇ ਜ਼ਬਰ, ਜ਼ੁਲਮ ਅਤੇ ਮਕਰ ਫਰੇਬ ਇਨ੍ਹਾਂ ਦੇ ਪਰਦਿਆਂ ਚ ਸੱਚ ਦਾ ਸੂਰਜ ਕਦੇ ਛੁਪੇਗਾ ਨਹੀਂ। ਬੱਚਿਆਂ ਦੀ ਜ਼ਿੱਦ ਵੇਖ ਕੇ ਸੂਬਾ ਸਰਹੰਦ ਨੇ ਇਨ੍ਹਾਂ ਨੂੰ ਦੀਵਾਰਾਂ ਚ ਚਿਣਨ ਦਾ ਹੁਕਮ ਦੇ ਦਿੱਤਾ। ਜੱਲਾਦ ਫੜ ਕੇ ਲੈ ਚੱਲੇ ਉਸ ਥਾਂ ਜਿਹੜੀ ਅੱਜ ਵੀ ਸਰਹੰਦ ਦੇ ਅੰਦਰ ਸਰਹੰਦ ਦੀ ਦੀਵਾਰ ਬਣ ਕੇ ਛੋਟੇ ਸਾਹਿਬਜ਼ਾਦਿਆਂ ਦੀ ਯਾਦਗਾਰ ਦੇ ਤੌਰ ਤੇ ਅਮਰ ਹੈ।

ਆਖਰਕਾਰ ਦਸ਼ਮੇਸ਼ ਦੇ ਦੋਵੇਂ ਦੁਲਾਰੇ ਨੀਹਾਂ ਦੇ ਵਿੱਚ ਖੜ੍ਹੇ ਕਰ ਦਿੱਤੇ ਗਏ ਅਤੇ ਕੰਧ ਉਸਾਰਨੀ ਸ਼ੁਰੂ ਕਰ ਦਿੱਤੀ। ਹੌਲੀ ਹੌਲੀ ਕੰਧ ਉਸਰਦੀ ਗਈ ਅਤੇ ਇਹ ਭੋਲੀਆਂ ਸੂਰਤਾਂ ਕੰਧ ਦੇ ਪਿੱਛੇ ਇੰਝ ਅਲੋਪ ਹੋ ਗਈਆਂ ਜਿਵੇਂ ਕਿ ਸਾਰੇ ਸੰਸਾਰ ਤੋਂ ਚੰਨ ਅਤੇ ਸੂਰਜ ਹਮੇਸ਼ਾ ਵਾਸਤੇ ਛੁੱਪ ਗਏ ਹੋਣ। ਆਸਮਾਨ ਰੋ ਉੱਠਿਆ, ਧਰਤੀ ਦਾ ਸੀਨਾ ਪਾਟ ਚੱਲਿਆ। ਉਸ ਵੇਲੇ ਹਰ ਇੱਕ ਜ਼ੁਬਾਨ, ਹਰ ਇੱਕ ਦਿਲ ਝੂਰਦਾ ਸੀ ਅਤੇ ਮਾਨੋ ਰੋ ਰੋ ਕੇ ਕੁਰਲਾ ਰਿਹਾ ਸੀ ਅਤੇ ਕਹਿ ਰਿਹਾ ਸੀ।

ਇਸ ਤਰ੍ਹਾਂ ਇਹ ਨਿੱਕੀਆਂ-ਨਿੱਕੀਆਂ ਜਿੰਦਾਂ ਇਤਿਹਾਸ ਦੇ ਅਰਸ਼ ਉੱਤੇ ਆਪਣੀ ਕੁਰਬਾਨੀ ਦਾ ਸੂਰਜ ਚੜ੍ਹਾ ਕੇ ਹਮੇਸ਼ਾ ਵਾਸਤੇ ਅਮਰ ਹੋ ਗਈਆਂ ਅਤੇ ਪਿੱਛੇ ਰਹਿ ਗਈਆਂ ਉਹਨਾਂ ਦੀਆਂ ਯਾਦਾਂ ਅਤੇ ਉਹਨਾਂ ਦੀਆਂ ਕੁਰਬਾਨੀਆਂ ਜਾਂ ਫਿਰ ਉਹਨਾਂ ਲੰਮੀਆਂ ਵਾਟਾਂ ਦਾ ਉਹ ਅਮੁੱਕ ਸਫ਼ਰ ਜਿਸ ਨੂੰ ਕੌਮ ਦੇ ਸੂਰਮੇ ਤੈਅ ਕਰਦੇ ਰਹਿਣਗੇ ਅਤੇ ਹਰ ਮੋੜ ਤੇ ਕੋਈ ਨਾ ਕੋਈ ਯਾਦਗਾਰ ਬਣਦੀ ਰਹੇਗੀ।

दूर है। चमके छोड़ कट के अंतर जोत करे।

0: ਅੰਦਰ ਦੂਰ ਚਲੇ ਗਏ ਤਾਂ ਚੌਧਰੀ ਸਿੱਖਾਂ ਦੇ ਗੁਰਧਾਮਾਂ ਦੀ ਬੇਅਦਬੀ ਕਰਕੇ ਦਿਲ ਦਾ ਸਾੜ ਕੱਢਣ ਲੱਗੀ। ਪਰ ਖਾਲਸਾ ਜੀ, ਸਿੱਖ ਕੌਮ ਸਿਦਕੀ ਪਰਵਾਨਿਆਂ ਦੀ ਕੌਮ ਹੈ ਤੇ ਪਰਵਾਨੇ ਕਦੇ ਵੀ ਮੌਤ ਤੋਂ ਡਰਿਆ ਨਹੀਂ ਕਰਦੇ, ਆਪਣੇ ਪਿਆਰ ਪਿੱਛੇ ਜਾਨ ਕੁਰਬਾਨ ਕਰ ਦਿੰਦੇ ਹਨ ਤੇ ਕੁਰਬਾਨੀਆਂ ਤੋਂ ਬਾਅਦ ਇਨਕਲਾਬ ਆਉਂਦਾ ਹੈ। ਇਨਕਲਾਬ ਨਹੀਂ ਕਦੇ ਵੀ ਰੁਕ ਸਕਦਾ, ਇਹ ਪਤਾ ਨਹੀਂ ਕਦੋਂ ਤਰਥਲ ਪੈ ਜਾਏ, ਅਤਿਆਚਾਰ ਸਰਕਾਰੀ ਵੀ ਨਹੀਂ ਰਹਿਣਾ, ਇਹ ਵੀ ਪਤਾ ਨਹੀਂ ਕਦੋਂ
1: ਠਹਿਰ ਪੈ ਜਾਏ।
0: ਉਹ ਕੌਮ ਨਹੀਂ ਮਾਰਿਆ ਮੁੱਕ ਸਕਦੀ, ਜਿਸ ਕੌਮ ਨੂੰ ਮਰਨ ਦਾ ਝੱਲ ਪੈ ਜਾਏ, ਮੁੱਲ ਪੈਂਦੇ ਨੇ ਸਦਾ ਕੁਰਬਾਨੀਆਂ ਦੇ, ਭਾਵੇਂ ਅੱਜ ਪੈ ਜਾਏ ਤੇ ਭਾਵੇਂ
1: ਕੱਲ ਪੈ ਜਾਏ।
0: ਜਦੋਂ ਲਾਹੌਰ ਦੇ ਗਵਰਨਰ ਖਾਨ ਬਹਾਦਰ ਜ਼ਕਰੀਆ ਖਾਨ ਨੇ ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਤਾਂ ਲਾਲਚ ਵਿੱਚ ਆ ਕੇ ਮੰਡਿਆਲੇ ਦਾ ਚੌਧਰੀ ਮੱਸਾ ਦੀਨ ਰੰਗੜ ਲੈ ਕੇ ਪੁਲਿਸ ਦੀਆਂ ਗਾਰਦਾਂ ਸਨ 1740 ਈਸਵੀ ਨੂੰ ਅੱਲਾਹੁ ਅਕਬਰ ਦੇ ਨਾਰੇ ਲਾਉਂਦਾ ਹੋਇਆ ਆ ਹਰਿਮੰਦਰ ਸਾਹਿਬ ਤੇ ਕਾਬਜ ਹੋਇਆ। ਪਾਪੀ ਨੇ ਪਾਵਨ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾੜ ਕੇ ਲੀਰਾਂ ਲੀਰ ਕਰ ਦਿੱਤਾ ਤੇ ਪਾਵਨ ਬੀੜ ਦੀ ਥਾਂ ਆਪਣਾ ਪਲੰਘ ਡਾਹ ਕੇ ਬਹਿ ਗਿਆ। ਬਾਣੀ ਦੀ ਥਾਂ ਨਾਚੀ ਗੰਦੇ ਗਾਣੇ ਗਾਉਣ ਲੱਗੀ, ਅੰਮ੍ਰਿਤ ਦੀ ਥਾਂ ਸ਼ਰਾਬ ਤੇ ਦੇਗ ਦੀ ਥਾਂ ਬੱਕਰੇ ਹਲਾਲ ਹੋਣ ਲੱਗੇ। ਜ਼ਾਲਮ ਹੁੱਕਾ ਪੀ ਪੀ ਕੇ ਪਾਣ ਚਬ ਚਬ ਕੇ ਥੁੱਕਦਿਆਂ ਪਿਚਕਾਰੀਆਂ ਪਰਕਰਮਾ ਵਿੱਚ ਮਾਰਦੇ। ਜ਼ਾਲਮਾਂ ਨੇ ਮਿੱਟੀ ਪਾ ਪਾ ਕੇ ਪਾਵਨ ਸਰੋਵਰ ਨੂੰ ਪੂਰਨਾ ਸ਼ੁਰੂ ਕਰ ਦਿੱਤਾ। ਜਦੋਂ ਇਹ ਹਾਲਤ ਪਿੰਡ ਕੰਗ ਦੇ ਰਹਿਣ ਵਾਲੇ ਸਰਦਾਰ ਬੁਲਾਕਾ ਸਿੰਘ ਨੇ ਦੇਖੀ ਤਾਂ ਸਿੰਘ ਦੇ ਸੀਨੇ ਵਿੱਚ ਅੱਗ ਲੱਗ ਗਈ, ਪਰ ਕਿਸੇ ਸਿਆਣੇ ਦੇ ਕਹਿਣ ਤੇ ਦਿਲ ਨੂੰ ਕਾਬੂ ਵਿੱਚ ਰੱਖਿਆ ਤੇ ਜੰਗੀ ਖਾਲਸੇ ਨੂੰ ਖਬਰ ਕਰਨ ਵਾਸਤੇ ਤੁਰ ਪਿਆ, ਕਿਉਂਕਿ ਸਿੰਘ ਉਸ ਵਕਤ ਪਹਾੜਾਂ ਦੀਆਂ ਕੁੰਦਰਾਂ ਜਾਂ ਜੰਗਲਾਂ ਬੇਲਿਆਂ ਵਿੱਚ ਲੁਕ ਛਿਪ ਕੇ ਆਪਣਾ ਸਮਾਂ ਗੁਜ਼ਾਰ ਰਹੇ ਸਨ। ਸਿੰਘ ਕਨਸੋਆ ਲੈਂਦਾ ਹੋਇਆ ਬੀਕਾਨੇਰ ਦੀ ਧਰਤੀ ਤੇ ਪਹੁੰਚਿਆ ਤੇ ਉੱਥੇ ਜਾ ਕੇ ਬਾਬਾ ਸ਼ਾਮ ਸਿੰਘ ਨਾਰਲੀ ਤੇ ਜਥੇਦਾਰ ਬੁੱਢਾ ਸਿੰਘ ਜੀ ਨੂੰ ਮਿਲਿਆ। ਜਦੋਂ ਜਥੇਦਾਰ ਬੁੱਢਾ ਸਿੰਘ ਜੀ ਨੇ ਪੰਜਾਬ ਦਾ ਹਾਲ ਪੁੱਛਿਆ ਤਾਂ ਸਰਦਾਰ ਬੁਲਾਕਾ ਸਿੰਘ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਜਿਸ ਤਰ੍ਹਾਂ ਸਰਦਾਰ ਬੁਲਾਕਾ ਸਿੰਘ ਰੋ ਰੋ ਕੇ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਹਾਲ ਦੱਸ ਰਿਹਾ ਹੈ, ਉਸ ਸਮੇਂ ਦੇ ਦਰਦਨਾਕ ਦ੍ਰਿਸ਼ ਨੂੰ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ

अलोप होती जा रही है। क्योंकि वाणी सारी रागां विच है,

ਤੇ ਇਹ ਮਰਿਆਦਾ ਹੁੰਦੀ ਸੀ ਸਭ ਤੋਂ ਪਹਿਲਾਂ ਇੱਕ ਰਾਗ ਘੱਟੋ ਘੱਟ ਰਾਗ ਵਿੱਚ ਗਾਇਆ ਜਾਏ, ਇੱਕ ਸ਼ਬਦ ਰੀਤ। ਰਾਗੀ ਸਿੰਘ ਕੀਰਤਨ ਕਰਨ ਤੋਂ ਪਹਿਲਾਂ ਇੱਕ ਰਾਗ ਵਿੱਚ ਸ਼ਬਦ ਰੀਤ ਗਾਏ। ਜੋ ਅੱਜ ਕੱਲ ਬਹੁਤ ਘੱਟ ਸੁਣਨ ਨੂੰ ਮਿਲਦੀ ਹੈ, ਤੇ ਰਾਗ ਗਾਉਣ ਲਈ ਥੋੜੀ ਮਿਹਨਤ ਵੀ ਕਰਨੀ ਪੈਂਦੀ। ਮਿਹਨਤ ਕਰਨ ਤੋਂ ਬਾਅਦ ਕੁਝ ਸੰਗਤਾਂ ਦੀ ਦਿਲਚਸਪੀ ਵੀ ਇਸ ਪਾਸੇ ਨਹੀਂ। ਜੇ ਕੋਈ ਮਿਹਨਤ ਕਰਦਾ ਹੈ, ਕਈ ਵਾਰੀ ਐਸਾ ਵੀ ਹੁੰਦਾ ਹੈ ਕਿ ਭਾਈ ਸਾਹਿਬ ਜੀ ਕੋਈ ਸਿੱਧਾ ਜਿਹਾ ਸ਼ਬਦ ਸੁਣਾਓ,

ਹਰ ਨਾਮ ਨੂੰ ਉਹਨਾਂ ਨੇ, ਪਰਮੇਸ਼ਵਰ ਦੇ ਨਾਮ ਨੂੰ ਉਹਨਾਂ ਨੇ ਧਨ ਆਖਿਆ, ਵੈਲਥ ਆਖਿਆ, ਰਿਚਨੈਸ ਆਖਿਆ। ਕਹਿੰਦੇ ਐ ਮਾਂ, ਮੇਰੇ ਪਾਸ ਪਰਮਾਤਮਾ ਦੇ ਨਾਮ ਦਾ ਧਨ ਹੈ, ਮਾਈ ਮੈਂ ਧਨ ਪਾਇਓ ਹਰ ਨਾਮ। ਅਤੇ ਇਸ ਨਾਮ ਧਨ ਦੇ ਨਾਲ ਕਹਿੰਦੇ ਹਨ, ਮਨ ਮੇਰੋ ਧਾਵਨ ਤੇ ਛੂਟਿਓ। ਬਾਹਰ ਦਾ ਧਨ ਜਿਤਨਾ ਜ਼ਿਆਦਾ ਆਉਂਦਾ ਹੈ, ਉਤਨਾ ਮਨ ਹੋਰ ਜ਼ਿਆਦਾ ਖਿਲਰਦਾ, ਸਕੈਟਰਡ ਹੁੰਦਾ, ਹੋਰ ਭੱਜਦਾ ਹੈ। ਲੇਕਿਨ ਨਾਮ ਧਨ ਜਿਤਨਾ ਜ਼ਿਆਦਾ ਵੱਧਦਾ ਹੈ, ਉਤਨਾ ਮਨ ਸ਼ਾਂਤ ਹੁੰਦਾ, ਟਿਕਾਓ ਚ ਆਉਂਦਾ, ਸਟਿਲਨੈਸ ਚ ਆਉਂਦਾ, ਟਿਕ ਜਾਂਦਾ। ਤੇ ਗੁਰੂ ਸਾਹਿਬ ਕਹਿੰਦੇ ਹਨ, ਮਨ ਮੇਰੋ ਧਾਵਨ ਤੇ ਛੁਟਿਓ। ਦੌੜਨਾ ਧਾਉਣਾ ਇਸਦਾ ਛੁੱਟ ਗਿਆ ਹੈ, ਖਤਮ ਹੋ ਗਿਆ ਹੈ, ਘਰ ਬੈਠੋ ਵਿਸਰਾਮ। ਅਤੇ ਮੇਰਾ ਮਨ ਹੁਣ ਬਿਲਕੁਲ ਵਿਸਰਾਮ, ਆਰਾਮ, ਰਿਲੈਕਸਡ ਉਸ ਅਵਸਥਾ ਚ ਆ ਗਿਆ ਹੈ। ਕਿਉਂ? ਕਿ ਮੈਂ ਨਾਮ ਦਾ ਧਨ ਜੋ ਹੈ ਉਹ ਪ੍ਰਾਪਤ ਕਰ ਲਿਆ। ਉਹੀ ਗੱਲ ਭਗਤ ਨਾਮਦੇਵ ਜੀ ਇੱਥੇ ਸ਼ੇਅਰ ਕਰ ਰਹੇ ਹਨ ਕਿ ਮੈਂ ਗਰੀਬ, ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ, ਤੇਰਾ ਨਾਮ ਐਸਾ ਆਧਾਰ ਹੈ ਮੇਰਾ। ਇਹ ਨਾ ਹੋਵੇ ਤਾਂ ਫਿਰ ਮੈਂ ਗਰੀਬ ਹਾਂ। ਵੈਸੇ ਮੈਂ ਲੱਖ ਗਰੀਬ ਹੋਵਾਂ, ਪਰ ਜਦ ਤੱਕ ਤੇਰਾ ਨਾਮ ਮੇਰੇ ਪਾਸ ਹੈ, ਮੈਂ ਆਪਣੇ ਆਪ ਨੂੰ ਗਰੀਬ ਨਹੀਂ ਸਮਝਦਾ, ਖਾਲੀ ਨਹੀਂ ਸਮਝਦਾ। ਅੱਗੇ ਕਹਿੰਦੇ ਨੇ, ਕਰੀਮਾ ਰਹੀਮਾ ਅੱਲਾਹ ਤੂੰ ਗਨੀ। ਤੂੰ ਕਰਮ ਕਰਨ ਵਾਲਾ ਹੈ, ਤੂੰ ਰਹਿਮ ਕਰਨ ਵਾਲਾ ਹੈ, ਤੂੰ ਅੱਲਾਹ ਹੈ ਔਰ ਤੂੰ ਗਨੀ ਹੈ, ਸਭ ਤੋਂ ਵੱਡਾ ਹੈ। ਹਾਜ਼ਰਾ ਹਜ਼ੂਰ, ਔਰ ਜਿੱਥੇ ਵੀ ਮੈਂ ਦੇਖਦਾ ਹਾਂ ਉੱਥੇ ਹੀ ਤੂੰ ਪ੍ਰੈਜੈਂਟ ਹੈ, ਕਿਤੇ ਵੀ ਦੂਰ ਨਹੀਂ ਹੈ। ਦਰਪੇਸ਼ ਤੂੰ ਮਨੀ, ਤੂੰ ਮੇਰੇ ਬਿਲਕੁਲ ਪਾਸ। ਦਰਿਆਓ ਤੂੰ, ਦਿਹੰਦ ਤੂੰ, ਵਿਸਿਆਰ ਤੂੰ ਧਨੀ। ਦੇਹ ਲੇਹ ਏਕ ਤੂੰ ਦਿਗਰ ਕੋ ਨਹੀਂ। ਕਹਿੰਦੇ ਹਨ, ਤੂੰ ਹੀ ਦੇਣ ਵਾਲਾ ਹੈ, ਤੂੰ ਹੀ ਲੈਣ ਵਾਲਾ ਹੈ, ਤੇ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਹੈ। ਤੂੰ ਦਾਨਾ ਤੂੰ ਬੀਨਾ, ਮੈਂ ਵਿਚਾਰ ਕਿਆ ਕਰੀ। ਤੂੰ ਇਤਨਾ ਦਾਨਾ ਬੀਨਾ ਹੈ, ਇਤਨਾ ਵੱਡਾ ਹੈ ਕਿ ਮੈਂ ਕੀ ਤੇਰੇ ਮਤਲਬ ਵਿਚਾਰ ਕਰ ਸਕਦਾ ਹਾਂ। ਨਾਮੇ ਚ ਸਵਾਮੀ ਬਖਸ਼ੰਦ ਤੂੰ ਹਰੀ। ਤੋਂ ਅਖੀਰ ਚ ਕਿਤਨਾ ਵੱਡਾ ਸਾਨੂੰ ਹੌਸਲਾ, ਸਾਨੂੰ ਪਿਆਰ, ਸਾਨੂੰ ਤਸੱਲੀ, ਸਾਨੂੰ ਕੰਫਰਟ ਦੇਣ ਲਈ ਆਖਿਆ ਹੈ ਕਿ ਉਹ ਬਖਸ਼ਿੰਦ ਹੈ। ਜੋ ਵੀ ਉਸਦੀ ਸ਼ਰਨ ਚ ਪੈ ਜਾਂਦਾ ਹੈ, ਝੋਲੀ ਅੱਡ ਕੇ, ਉਸਨੂੰ ਉਹ ਬਖਸ਼ ਵੀ ਦਿੰਦਾ ਹੈ ਅਤੇ ਉਸਨੂੰ ਉਹ ਨਾਮ ਧਨ ਵੀ ਬਖਸ਼ਦਾ ਹੈ। ਇਹ ਹਨ ਸ਼ਬਦ ਦੇ ਅਰਥ। ਸੋ ਭਗਤ ਜੀ ਦੀ ਜੋ ਇਸ ਸ਼ਬਦ ਦੇ ਵਿੱਚ ਮੁੱਖ ਵਿਚਾਰ ਹੈ, ਉਹ ਇਹ ਹੈ ਕਿ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਉਹਨਾਂ ਦਾ ਸਹਾਰਾ ਹੈ, ਨਾਮ ਹੀ ਉਹਨਾਂ ਦੀ ਟੇਕ ਹੈ, ਓਟ ਹੈ। ਅਤੇ ਨਾਮ ਕਰਕੇ ਉਹ ਆਪਣੇ ਆਪ ਨੂੰ ਕਦੇ ਵੀ ਗਰੀਬ ਨਹੀਂ ਸਮਝਦੇ, ਉਹ ਅਮੀਰ ਹਨ। ਇਸ ਸ਼ਬਦ ਦੇ ਦੁਆਰਾ ਅਸੀਂ ਇਸ ਹਫ਼ਤੇ ਦੇ ਵਿੱਚ ਜੋ ਗੁਰਮਤ ਦਾ ਮੋਸਟ ਸਿਗਨੀਫਿਕੈਂਟ, ਸਭ ਤੋਂ ਜ਼ਿਆਦਾ ਇੰਪੋਰਟੈਂਟ, ਸਭ ਤੋਂ ਜ਼ਿਆਦਾ ਅਹਿਮ ਇਸ਼ੂ ਹੈ ਨਾਮ, ਉਸ ਦੇ ਵੇਰੀਅਸ ਐਸਪੈਕਟਸ ਗੁਰਬਾਣੀ ਦੇ ਵਿੱਚੋਂ ਕਲੈਰਿਟੀ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ ਤਾਂ ਕਿ ਅਸੀਂ ਉਸ ਤੋਂ ਫਾਇਦਾ ਉਠਾ ਸਕੀਏ। ਨਾਮ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਬਾਡੀ ਐਂਡ ਸੋਲ ਹੁੰਦੀ ਹੈ। ਜੇ ਬਾਡੀ ਦੇ ਵਿੱਚੋਂ ਸੋਲ ਨਿਕਾਲ ਦਿੱਤੀ ਜਾਏ ਤਾਂ ਫਿਰ ਬਾਡੀ ਜੋ ਹੈ ਉਹ ਸਿਰਫ ਇੱਕ ਮੁਰਦਾ ਲਾਸ਼ ਰਹਿ ਜਾਂਦੀ ਹੈ, ਜੇ ਸੋਲ ਨਿਕਾਲ ਦਿੱਤੀ ਜਾਏ। ਇਸੇ ਤਰ੍ਹਾਂ ਜਿਸ ਜੀਵਨ ਦੇ ਵਿੱਚੋਂ, ਜਿਸ ਧਰਮ ਦੇ ਵਿੱਚੋਂ, ਜਿਸ ਪ੍ਰੈਕਟਿਸ ਦੇ ਵਿੱਚੋਂ ਨਾਮ ਡਿਸਅਪੀਅਰ ਹੈ, ਉੱਥੇ ਸਿਰਫ ਇੱਕ ਡੈਡ ਬਾਡੀ ਰਹਿ ਗਈ ਹੈ, ਸੋਲ ਨਹੀਂ, ਸੋਲ ਨਹੀਂ।
वो खाली है। तो धर्म दे विच अगर नाम नहीं रह गया तो फिर वो एक खोल ही खोल रह गया है, शैल ही शैल रह गया है, सबस्टेंस उस दे विचों गायब। और ए ट्रेजडी साडे नाल हुई, साडे पास कॉन्सेप्ट्स रह गए हैं, फिलॉसफी रह गई है, इंस्टीट्यूशंस रह गई हैं, पर ओ लाइफ दी फ्लावरिंग जो कि सिर्फ नाम दे प्राप्त होन नाल, नाम दे अचीव होन नाल ही होनी सी, जिस दे नाल लाइफ ने ब्लूम करना सी, फुलफिल्ड एंड कंटेंटेड महसूस करना सी, वो नहीं। जबकि गुरबाणी दे विच एक एक पन्ने पन्ने एक एक शब्द दे विच एक एक लाइन दे विच सारा टोटल एम्फेसिस नाम दे उत्ते ही, नाम दे उत्ते ही। आओ थोड़े जे प्रमाण उस चीज नु सपोर्ट करन लई आप जी नु मैं सुनावा, और बहुत ही ध्यान दे नाल एक एक पंक्ति नु प्रमाण नु आप जी ने सुन। गुरु बाबा जी आखदे हैं

ਨਾਨਕ ਦੇ ਘਰ ਦੇ ਵਿੱਚ ਕੇਵਲ ਨਾਮ, ਸਿਰਫ ਨਾਮ ਹੈ। ਔਰ ਜੇ ਨਾਮ ਨਹੀਂ ਹੈ ਤੇ ਸਿੱਖ ਨਹੀਂ, ਜੇ ਨਾਮ ਨਹੀਂ ਹੈ ਤੇ ਧਾਰਮਿਕ ਅਭਿਆਸ ਨਹੀਂ, ਜੇ ਨਾਮ ਨਹੀਂ ਹੈ ਤੇ ਕੋਈ ਗ੍ਰੋਥ ਨਹੀਂ ਹੈ। ਨਾਨਕ ਕੇ ਘਰ ਕੇਵਲ ਨਾਮ। ਵੀ ਮਸਟ ਰਾਈਟ ਡਾਊਨ ਸਮਵੇਅਰ ਇਨ ਅਵਰ ਗੁਰਦੁਆਰਾਜ਼ ਪ੍ਰੈਕਟਿਸ। ਅਗਰ ਨਾਮ ਦੀ ਪ੍ਰੈਕਟਿਸ ਨਹੀਂ ਹੈ ਤੇ ਫਿਰ ਕੋਈ ਪ੍ਰੈਕਟਿਸ ਨਹੀਂ, ਕੋਈ ਪ੍ਰੈਕਟਿਸ। ਫਿਰ ਇੱਕ ਸਿੰਕਿੰਗ ਇੰਡਸਟਰੀ ਹੈ,

ਹੈ ਤੇ ਉਹ ਨਾਮ ਹੈ ਨਾ ਯੋਗਾ ਹੈ। ਨਾ ਫਿਲਾਸਫੀ ਹੈ, ਨਾ ਗਿਆਨ ਹੈ, ਸਿਰਫ ਇੱਕ ਨਾਮ। ਕਲਯੁਗ ਨਾਮ ਪ੍ਰਧਾਨ ਪਦਾਰਥ, ਪ੍ਰਧਾਨ ਦਾ ਮਤਲਬ ਸਭ ਤੋਂ ਜ਼ਿਆਦਾ ਉੱਚੀ ਥਾਂ ਰੱਖਣ ਵਾਲਾ ਪਦਾਰਥ, ਜੋ ਸਬਸਟੈਂਸ ਹੈ, ਜੋ ਟੈਕਨੀਕ ਹੈ, ਵੇ ਹੈ, ਮੈਥਡ ਹੈ, ਮਹਾਰਾਜ ਜੀ ਕਹਿੰਦੇ ਉਹ ਨਾਮ ਹੈ। ਕਲਯੁਗ ਨਾਮ ਪ੍ਰਧਾਨ ਪਦਾਰਥ, ਭਗਤ ਜਨਾ ਉਧਰੇ, ਜਿਸ ਦੇ ਨਾਲ ਭਗਤ ਜਨਾ ਦਾ ਉਧਾਰ ਹੋ ਜਾਂਦਾ। ਗੁਰੂ ਮਹਾਰਾਜ ਜੀ ਆਖਦੇ ਹਨ ਸਾਰਾ ਸੰਸਾਰ ਰੋਗੀ ਹੈ, ਸਾਰੇ ਸੰਸਾਰ ਚ ਅਸੀਂ ਵੀ ਆ ਜਾਂਦੇ, ਵੀ ਆਲ ਆਰ ਸਿੱਕ। ਸਾਰਾ ਸੰਸਾਰ ਜੇ ਰੋਗੀ ਹੈ ਤਾਂ ਵੀ ਆਰ ਨਾਟ ਐਗਜ਼ੈਂਪਟਡ, ਅਸੀਂ ਵੀ ਰੋਗੀ। ਹਮੇ ਰੋਗ ਮਾਨੁਖ ਕੋ ਦੀਨਾ, ਹਮੇ ਦਾ ਰੋਗ। ਗੁਰੂ ਮਹਾਰਾਜ ਜੀ ਆਖਦੇ ਹਨ ਨਾਨਕ ਦੇ ਘਰ ਦੇ ਵਿੱਚ ਅਗਰ ਇਸ ਰੋਗ ਦੀ ਕੋਈ ਦਵਾਈ ਹੈ, ਸਾਰਾ ਸੰਸਾਰ ਰੋਗੀ ਹੈ, ਅਤੇ ਰੋਗ ਦੀ ਅਗਰ ਕੋਈ ਦਵਾਈ ਹੈ, ਸੰਸਾਰ ਰੋਗੀ ਨਾਮ ਦਾਰੂ। ਕਹਿੰਦੇ ਸਾਰਾ ਸੰਸਾਰ ਰੋਗੀ ਹੈ ਤੇ ਸਿਰਫ ਨਾਮ ਹੀ ਇੱਕ ਦਾਰੂ ਹੈ, ਨਾਮ ਹੀ ਇੱਕ ਇਲਾਜ ਹੈ, ਹੋਰ ਕੋਈ ਵੀ ਇਲਾਜ ਨਹੀਂ ਹੈ।

ਦੁੱਖ ਪੇਨ ਸਫਰਿੰਗ ਮਿਜ਼ਰੀ ਇਹ ਤੇ ਕਹਿੰਦੇ ਜ਼ਹਿਰ ਹੈ ਲਾਈਫ 'ਚ ਪੋਇਜ਼ਨ ਹੈ ਦੁੱਖ ਮੋਹਰਾ ਮੋਹਰਾ ਮੈਨੇ ਪੋਇਜ਼ਨ ਜਿਤਨੇ ਵੀ ਸਾਡੀ ਲਾਈਫ 'ਚ ਪੇਨ ਹੈ ਮਿਜ਼ਰੀ ਹੈ ਦਰਦ ਹੈ ਸਫਰਿੰਗ ਹੈ ਉਹ ਕਹਿੰਦੇ ਇੱਕ ਜ਼ਹਿਰ ਹੈ ਹੁਣ ਉਸ ਜ਼ਹਿਰ ਦਾ ਇਲਾਜ ਕੀ ਹੈ ਮਾਰਨ ਲਫ਼ਜ਼ ਵਰਤਿਆ ਹੈ ਮਾਰਨ ਦਾ ਮਤਲਬ ਹੁੰਦਾ ਮਸਾਲੇ ਪਾ ਕੇ ਦਵਾਈ ਜੋ ਤਿਆਰ ਕੀਤੀ ਜਾਵੇ ਅਰਬਸ ਵਗੈਰਾ ਪਾ ਕੇ ਜੋ ਦਵਾਈ ਤਿਆਰ ਕੀਤੀ ਜਾਵੇ ਕਹਿੰਦੇ ਉਸਨੂੰ ਮਾਰਨ ਆਖਦੇ ਅਗਰ ਪੇਨ ਐਂਡ ਸਫਰਿੰਗ ਲਾਈਫ ਦੇ ਵਿੱਚ ਪੋਇਜ਼ਨ ਹੈ ਤੇ ਉਸ ਪੋਇਜ਼ਨ ਨੂੰ ਕਿਹੜੀ ਚੀਜ਼ ਮਾਰ ਸਕਦੀ ਹੈ ਬਹੁਤ ਜ਼ਿਆਦਾ ਧਿਆਨ ਦਿਓ ਟਰਾਈ ਟੂ ਬੀ ਫੋਕਸਡ ਦੁੱਖ ਮੋਹਰਾ ਦੁੱਖ ਜ਼ਹਿਰ ਹੈ ਉਸ ਜ਼ਹਿਰ ਨੂੰ ਮਾਰਨ ਦੇ ਵਾਸਤੇ ਇਹ ਬੜੀਆਂ ਇਨਕਰੇਜਿੰਗ ਲਾਈਨਸ ਹਨ ਇਨ ਦੀ ਸੈਂਸ ਕਿ ਜਿਸ ਕਿਸੇ ਇਨਸਾਨ ਦੀ ਜ਼ਿੰਦਗੀ 'ਚ ਅੱਤ ਦੁੱਖ ਹੈ ਸਫਰਿੰਗ ਹੈ ਮਿਜ਼ਰੀਜ਼ ਹਨ ਉਹਦੇ ਵਾਸਤੇ ਇੱਕ ਸਲੂਸ਼ਨ ਦੱਸਿਆ ਜਾ ਰਿਹਾ ਹੈ ਇੱਕ ਵੇ ਆਊਟ ਹੈ ਇੱਕ ਹੋਪਲੈਸਨੈਸ ਸਿਚੁਏਸ਼ਨ ਦੇ ਵਿੱਚ ਇੱਕ ਹੋਪ ਦਿਖਾਈ ਜਾ ਰਹੀ ਹੈ ਕਿ ਤੁਹਾਨੂੰ ਵਰੀਡ ਹੋਣ ਦੀ ਲੋੜ ਨਹੀਂ ਚਿੰਤਾ ਕਰਨ ਦੀ ਲੋੜ ਨਹੀਂ ਅਗਰ ਜ਼ਿੰਦਗੀ 'ਚ ਪੋਇਜ਼ਨ ਆ ਗਈ ਹੈ ਦੁੱਖ ਦਰਦ ਪਰੇਸ਼ਾਨੀਆਂ ਆ ਗਈਆਂ ਹਨ ਤਾਂ ਮਹਾਰਾਜ ਜੀ ਆਖਦੇ ਨੇ ਮਾਰਨ ਮਾਰਨ ਦਾ ਮਤਲਬ ਮਸਾਲੇ ਪਾ ਕੇ ਕੀਤੀ ਹੋਈ ਤਿਆਰ ਦਵਾਈ ਜਿਹੜੀ ਦਵਾਈ ਹੈ ਉਸ ਜ਼ਹਿਰ ਨੂੰ ਮੁਕਾ ਸਕਦੀ ਹੈ ਕਹਿੰਦੇ ਹਨ ਉਹ ਹੈ ਹਰ ਨਾਮ ਵਾਹਿਗੁਰੂ ਦਾ ਨਾਮ ਦੁੱਖ ਮੋਹਰਾ ਮਾਰਨ ਹਰ ਨਾਮ ਦੁੱਖ ਨੂੰ ਮਾਰਨ ਵਾਲਾ ਸ਼ਕਤੀ ਰੱਖਣ ਵਾਲਾ ਇੱਕ ਹੀ ਪਦਾਰਥ ਹੈ ਵਾਹਿਗੁਰੂ ਦਾ ਨਾਮ ਸੋ ਨਾਨਕ ਕੇ ਘਰ ਸਾਰੇ ਬੋਲੋ ਕੇਵਲ ਨਾਮ ਇਸ ਪੰਕਤੀ ਨੂੰ ਯਾਦ ਕਰਨਾ ਹੈ ਵੀ ਵਿਲ ਗੋ ਔਨ ਰਿਪੀਟਿੰਗ ਦਿਸ ਲਾਈਨ ਐਵਰੀ ਡੇ ਨਾਨਕ ਕੇ ਘਰ ਕੇਵਲ ਨਾਮ ਤੋ ਮੇਰੇ ਤੋਂ ਬਾਅਦ ਬੋਲਦਾ ਕਰੋ ਕਿਤਨੇ ਨਾਲ ਕੋਈ ਆਪ ਦਿਨ ਥਕਾਵਟ ਨਹੀਂ ਹੋ ਜਾਏਗੀ ਨਾਨਕ ਕੇ ਘਰ ਦੁਨੀਆਂ ਦੇ ਵਿੱਚ ਬਹੁਤ ਜ਼ਿਆਦਾ ਇਗਨੋਰੈਂਸ ਬਹੁਤ ਜ਼ਿਆਦਾ ਡਾਰਕਨੈਸ ਨਾ ਸਮਝੀ ਹੈ ਅਗਿਆਨਤਾ ਹੈ ਤੋ ਮਹਾਰਾਜ ਜੀ ਨੂੰ ਪੁੱਛੀਏ ਮਹਾਰਾਜ ਇਤਨੀ ਅਗਿਆਨਤਾ ਹੈ ਇਤਨੀ ਨਾ ਸਮਝੀ ਹੈ

ਰੱਬ ਦੀ ਪੂਜਾ ਵੀ ਸਾਡੇ ਘਰ ਦੇ ਵਿੱਚ ਨਾਮ ਜਪਣਾ ਹੀ। ਅਖੀਰਲੀ ਲੰਕੀ ਅਖੀਰਲੀ ਜੋ ਪੰਕਤੀ ਹੈ ਉਹ ਤੇ ਬਹੁਤ ਹੀ ਕਮਾਲ ਦੀ ਹੈ ਕਿ ਗੁਰੂ ਮਹਾਰਾਜ ਜੀ ਨੇ ਇਹ ਆਖਿਆ ਹੈ ਕਿ ਮਹਾਰਾਜ ਜੀ ਗੁਰੂ ਦੀ ਸੇਵਾ ਕਿਵੇਂ ਕਰੀਏ, ਗੁਰੂ ਦੀ ਸੇਵਾ ਕਿਵੇਂ ਕਰੀਏ। ਕਹਿੰਦੇ ਨਾਮ ਜਪਣਾ ਹੀ ਗੁਰੂ ਦੀ ਸੇਵਾ ਵੀ ਹੈ। ਜੇ ਤੁਸੀਂ ਨਾਮ ਨਹੀਂ ਜਪਦੇ ਤਾਂ ਉਦਾਂ ਸਭ ਕੁਝ ਕਰਦੇ ਹੋ, ਦਿਨ ਰਾਤ ਮਿਹਨਤ ਕਰਦੇ ਹੋ। ਕਈਆਂ ਨੂੰ ਹੁੰਦਾ ਹੈ ਕਿ ਸੱਜਣ ਬਹੁਤ ਸੇਵਾ ਕਰਦੇ ਹਨ, ਪਰ ਮਹਾਰਾਜ ਜੀ ਦੀ ਪੰਕਤੀ ਹੁਣ ਸੁਣੋ।

ਕਹਿੰਦੇ ਹਨ ਮਾਰੂ ਮੀਂਹ ਨਾ ਤ੍ਰਿਪਤਿਆ, ਜੋ ਡੈਜ਼ਰਟ ਹੁੰਦਾ ਹੈ, ਮਾਰੂ ਥਲ ਹੁੰਦਾ ਹੈ, ਜਿਤਨਾ ਮਰਜ਼ੀ ਮੀਂਹ ਪਈ ਜਾਏ ਉਹ ਸੁੱਕਾ ਹੀ ਰਹਿੰਦਾ। ਮਾਰੂ ਮੀਂਹ ਨਾ ਤ੍ਰਿਪਤਿਆ, ਉਹ ਮੀਂਹ ਦੇ ਨਾਲ ਤ੍ਰਿਪਤ ਨਹੀਂ ਹੁੰਦਾ, ਉਹ ਸੁੱਕੇ ਦਾ ਸੁੱਕਾ ਹੀ ਰਹਿ ਜਾਂਦਾ। ਮਾਰੂ ਮੀਂਹ ਨਾ ਤ੍ਰਿਪਤਿਆ, ਅੱਗੀ ਲਹਿ ਨਾ ਭੁੱਖ। ਜਿਸ ਤਰ੍ਹਾਂ ਮਾਰੂ ਥਲ ਦੀ ਪਾਣੀ ਦੇ ਨਾਲ ਕਦੇ ਵੀ ਉਸਨੂੰ ਰਜੇਵਾ ਨਹੀਂ ਆਉਂਦਾ, ਰੱਜਦਾ ਨਹੀਂ ਹੈ, ਇਟ ਵਾਂਟਸ ਮੋਰ ਐਂਡ ਮੋਰ ਐਂਡ ਮੋਰ ਐਂਡ ਮੋਰ। ਅੱਗੀ ਲਹਿ ਨਾ ਭੁੱਖ, ਅੱਗ ਚ ਜਿਤਨੀਆਂ ਮਰਜ਼ੀ ਲੱਕੜਾਂ ਪਾਈ ਜਾਓ, ਅੱਗ ਵੀ ਕਦੇ ਲੱਕੜਾਂ ਨਾਲ ਰੱਜਦੀ ਨਹੀਂ ਹੈ, ਹੋਰ ਚਾਹੁੰਦੀ ਹੈ, ਹੋਰ ਚਾਹੁੰਦੀ ਹੈ। ਰਾਜਾ ਰਾਜ ਨਾ ਤ੍ਰਿਪਤਿਆ, ਰਾਜਾ ਕੋਈ ਵੀ ਰਾਜ ਕਰ ਕਰਕੇ ਰੱਜਦਾ ਨਹੀਂ ਹੈ ਕਿ ਹੁਣ ਹੋਰ ਮੈਂ ਰਾਜ ਕਰਨਾ ਚਾਹੁੰਦਾ ਨਹੀਂ, ਉਸਨੂੰ ਉਤਾਰਨਾ ਹੀ ਪੈਂਦਾ। ਰਾਜਾ ਰਾਜ ਨਾ ਤ੍ਰਿਪਤਿਆ, ਜਿਵੇਂ ਉਹ ਵੀ ਕਦੇ ਤ੍ਰਿਪਤ ਨਹੀਂ ਹੁੰਦਾ। ਸਾਇਰ ਭਰੇ ਕਿ ਸੁੱਕ, ਇਹ ਜਿਹੜੇ ਸਮੁੰਦਰ ਹਨ, ਜਿੰਨਾ ਮਰਜ਼ੀ ਇਹਨਾਂ ਦੇ ਵਿੱਚ ਕੁਝ ਸਿੱਟੀ ਜਾਓ, ਇਹ ਵੀ ਕਦੇ ਸੁੱਕਦੇ ਨਹੀਂ ਹਨ, ਭਰਦੇ ਨਹੀਂ ਹਨ। ਗੁਰੂ ਮਹਾਰਾਜ ਜੀ ਕਹਿੰਦੇ ਹਨ ਮੇਰੇ ਅੰਦਰ ਨਾਮ ਦੀ ਜੋ ਭੁੱਖ ਹੈ, ਨਾਮ ਦੀ ਜੋ ਪਿਆਸ ਹੈ, ਕਹਿੰਦੇ ਉਹ ਵੀ ਇਸ ਤਰ੍ਹਾਂ ਦੀ ਹੈ ਕਿ ਉਹ ਕਦੇ ਰੱਜਣ ਵਾਲੀ ਨਹੀਂ ਹੈ। ਮੈਂ ਨਾਮ ਦੇ ਮੁਤਲਕ ਜਿਤਨਾ ਮਰਜ਼ੀ ਪੁੱਛੀ ਜਾਵਾਂ, ਮੈਂ ਕਦੇ ਰੱਜਦਾ ਨਹੀਂ। ਨਾਮ ਦੀ ਸੀਕਿੰਗ ਜੋ ਹੈ ਇਤਨੀ ਇੰਟੈਂਸ ਹੈ ਕਿ ਉਸ ਦੀ ਜੋ ਇੱਛਾ ਹੈ ਉਸਨੂੰ ਪ੍ਰਾਪਤ ਕੀਤੇ ਤੋਂ ਬਿਨਾਂ ਕਹਿੰਦੇ ਮੈਂ ਜਿਸ ਤਰ੍ਹਾਂ ਅੱਗ ਨਹੀਂ ਰੱਜ ਸਕਦੀ ਲੱਕੜਾਂ ਦੇ ਨਾਲ, ਕਹਿੰਦੇ ਮੈਂ ਵੀ ਤ੍ਰਿਪਤ ਨਹੀਂ ਹੋ ਸਕਦਾ, ਮੈਨੂੰ ਵੀ ਚੈਨ ਨਹੀਂ ਆ ਸਕਦੀ, ਮੈਂ ਵੀ ਰੱਜ ਨਹੀਂ ਸਕਦਾ। ਜਿਸ ਤਰ੍ਹਾਂ ਮਾਰੂਥਲ ਪਾਣੀ ਦੇ ਨਾਲ ਕਦੇ ਰੱਜਦਾ ਨਹੀਂ ਹੈ, ਮੇਰੀ ਵੀ ਜੋ ਖਾਹਿਸ਼ ਹੈ ਨਾਮ ਪ੍ਰਾਪਤ ਕਰਨ ਦੀ, ਕਹਿੰਦੇ ਜਿਤਨੀ ਦੇਰ ਤੱਕ ਉਹ ਪ੍ਰਾਪਤ ਨਹੀਂ ਹੋ ਜਾਂਦਾ, ਮੈਂ ਵੀ ਪਿਆਸੇ ਦਾ ਪਿਆਸਾ ਹੀ ਰਹਾਂ। ਕਿਤਨੀ ਪੁੱਛਾਂ ਪੁੱਛ, ਕਿਤਨਾ ਮਰਜ਼ੀ ਪੁੱਛੀ ਜਾਵਾਂ, ਭਾਵ ਕਿ ਮੈਂ ਪੁੱਛਣ ਤੋਂ, ਜਾਣਨ ਤੋਂ, ਸਮਝਣ ਤੋਂ ਕਦੇ ਅੱਕਦਾ ਥੱਕਦਾ ਹੀ ਨਹੀਂ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਕੁਛ ਵੀ ਮੈਨੂੰ ਕਰਨਾ ਪਵੇ, ਕੋਈ ਵੀ ਕੀਮਤ ਇਸ ਦੀ ਮੈਨੂੰ ਅਦਾ ਕਰਨੀ ਪਵੇ, ਉਹ ਕਰਨ ਤੋਂ ਮੈਂ ਅੱਕਦਾ ਨਹੀਂ ਹਾਂ ਕਿ ਮੈਨੂੰ ਸਿਰਫ ਨਾਮ ਮਿਲ ਜਾਏ। ਇਤਨੀ ਇੱਛਾ ਮਹਾਰਾਜ ਜੀ ਜ਼ਾਹਰ ਕਰਦੇ ਹਨ। ਹੁਣ ਸਾਧ ਸੰਗਤ ਜੀ, ਕੀਰਤਨ ਦਾ ਜੋ ਅਗਲਾ ਹਿੱਸਾ ਹੈ, ਆਪ ਜੀ ਨੇ ਪਹਿਲਾਂ ਸੁਣਿਆ ਹੈ ਕਿ ਸਾਡੀ ਜੋ ਫੰਡਾਮੈਂਟਲ ਚੀਜ਼ ਹੈ ਉਹ ਨਾਮ ਹੈ, ਅਤੇ ਨਾਮ ਦੀ ਇੱਛਾ ਇਤਨੀ ਹੋਣੀ ਚਾਹੀਦੀ ਹੈ ਕਿ ਜਿਤਨੀ ਦੇਰ ਤੱਕ ਉਹ ਪ੍ਰਾਪਤ ਨਾ ਹੋਵੇ ਉਤਨੀ ਦੇਰ ਤੱਕ ਇਨਸਾਨ ਦੀ ਪਿਆਸ ਨਾ ਬੁੱਝ ਜਾਏ। ਹੁਣ ਕੀਰਤਨ ਦਾ ਜੋ ਤੀਸਰਾ ਪੁਆਇੰਟ ਅੱਜ ਮੈਂ ਆਪ ਜੀ ਦੀ ਸੇਵਾ ਚ ਅਰਜ਼ ਕਰਨਾ ਚਾਹੁੰਦਾ ਹਾਂ ਕਿ ਜੇ ਸਾਡੇ ਜੀਵਨ ਦੇ ਵਿੱਚ ਨਾਮ ਨਹੀਂ ਹੈ, ਅਗਰ ਅਸੀਂ ਨਾਮ ਤੋਂ ਸੱਖਣੇ ਹਾਂ, ਖਾਲੀ ਹਾਂ, ਤਾਂ ਫਿਰ ਸਾਡੀ ਜੋ ਹਾਲਤ ਜਾਂ ਸਾਡੇ ਵਾਸਤੇ ਗੁਰੂ ਮਹਾਰਾਜ ਜੀ ਦਾ ਓਪੀਨੀਅਨ ਕੀ ਹੈ, ਗੁਰੂ ਮਹਾਰਾਜ ਜੀ ਦੀਆਂ ਨਜ਼ਰਾਂ ਦੇ ਵਿੱਚ ਅਸੀਂ ਕੀ ਹਾਂ, ਅਗਰ ਸਾਡੇ ਜੀਵਨ ਦੇ ਵਿੱਚ ਉਹ ਨਾਮ ਰੂਪ ਰਤਨ ਜੋ ਹੈ, ਜਿਊਲ ਜੋ ਹੈ, ਉਹ ਨਹੀਂ। ਪਿਆਰ ਨਾਲ ਉਸਦੇ ਪ੍ਰਮਾਣ ਕਹਿੰਦੇ

ਕਹਿੰਦੇ ਉਹ ਜੀਵਨ ਜਲਦ ਹੈ ਜਿਸ ਜੀਵਨ ਦੇ ਵਿੱਚ ਨਾਮ ਨਹੀਂ, ਔਰ ਉਹ ਜੀਵਨ ਜਲ ਹੀ ਜਾਂਦਾ ਹੈ, ਅੰਦਰੋਂ ਅੰਦਰ ਹੀ ਸੜ ਜਾਂਦਾ ਹੈ, ਸਵਾਹ ਹੋ ਜਾਂਦਾ ਹੈ ਜਿਸ ਜੀਵਨ ਚ ਨਾਮ ਨਹੀਂ, ਕਿਉਂਕਿ ਅੰਦਰ ਸ਼ਾਂਤੀ ਨਹੀਂ ਹੁੰਦੀ। ਜੇ ਸ਼ਾਂਤੀ ਨਹੀਂ ਹੈ ਇਸਦਾ ਮਤਲਬ ਅੱਗ ਹੈ, ਜੇ ਸ਼ਾਂਤੀ ਨਹੀਂ ਹੈ ਇਸਦਾ ਮਤਲਬ ਅੱਗ ਹੈ, ਔਰ ਜੇ ਅੰਦਰ ਅੱਗ ਹੀ ਅੱਗ ਹੈ ਤਾਂ ਫਿਰ ਅੰਦਰ ਅੱਗ ਨੂੰ ਜਲਾ, ਅੰਦਰ ਨੂੰ ਅੱਗ ਜਲਾ ਦੇਗਾ, ਅੰਦਰ ਜਲ ਜਾਏਗਾ, ਅੰਦਰ ਤਪਦਾ ਰਹੇਗਾ, ਅੰਦਰ ਸੜਦਾ ਰਹੇਗਾ। ਔਰ ਲੋਕਾਂ ਦੇ ਅੰਦਰ ਸੜਦੇ ਹਨ ਔਰ ਤਪਦੇ ਹਨ ਔਰ ਜਲ ਰਹੇ ਹਨ, ਗੁਰੂ ਮਹਾਰਾਜ ਜੀ ਜਾਣਦੇ ਹਨ, ਜਿਸ ਕਰਕੇ ਉਹਨਾਂ ਨੇ ਬਾਣੀ ਚ ਲਿਖਿਆ ਹੈ, ਜਿਉਂ ਤਪਤ ਹੈ ਬਾਰੋ ਬਾਰ, ਜੀ ਤਪਦਾ ਹੈ, ਤਪ ਤਪ ਖਪੇ।

ਬਹੁਤ ਧਿਆਨ ਦੇ ਨਾਲ ਦੇਖਦੇ ਹਨ ਤਾਂ ਉਹਨਾਂ ਨੂੰ ਸਾਰੀ ਪ੍ਰਿਥਵੀ ਜਲਦੀ ਨਜ਼ਰ ਆਉਂਦੀ ਹੈ। ਇਹ ਜਲਦੀ ਕਿਸ ਦੇ ਨਾਲ ਹੈ? ਇਹ ਪੁੱਛੀਏ ਵੀ ਅੱਗ ਲੱਗੀ ਹੋਈ ਹੈ ਬਾਹਰ? ਅੱਗ ਦਾ ਤਾਂ ਬੜਾ ਅੱਛਾ ਇੰਤਜ਼ਾਮ ਹੈ, ਫਾਇਰ ਬ੍ਰਿਗੇਡ ਨਾਲ ਕਿਤਨੀ ਵੀ ਅੱਗ ਲੱਗੀ ਹੋਵੇ ਝੱਟ ਉਸਨੂੰ ਬੁਝਾ ਦਿੰਦੇ ਹਨ। ਇਹ ਜਲ ਕਿਸ ਦੇ ਨਾਲ ਰਹੀ ਹੈ? ਜਲ ਰਹੀ ਹੈ ਲਿਓ ਲਿਓ ਲਿਓ ਲਿਓ ਕਰਕ ਫਿਰੇ ਸਭ ਲੋਕ। ਅੰਦਰ ਤ੍ਰਿਸ਼ਨਾ ਹੈ ਜੋ ਰਜਦੀ ਨਹੀਂ ਹੈ, ਜੋ ਪਦਾਰਥਾਂ ਨੂੰ, ਵਸਤੂਆਂ ਨੂੰ, ਮਟੀਰੀਅਲਿਸਟਿਕ ਚੀਜ਼ਾਂ ਨੂੰ, ਮਟੀਰੀਅਲ ਨੂੰ ਹੜੱਪ ਕਰੀ ਜਾਣਾ ਚਾਹੁੰਦੀ ਹੈ, ਜਿਸ ਤਰ੍ਹਾਂ ਅੱਗ ਲੱਕੜਾਂ ਨੂੰ ਹੜੱਪ ਕਰ ਜਾਂਦੀ ਹੈ। ਉਹ ਤ੍ਰਿਸ਼ਨਾ ਔਰ ਲਾਲਚ ਦੀ ਅੱਗ ਜੋ ਅੰਦਰ ਲੱਗੀ ਹੋਈ ਹੈ ਉਹ ਇਸ ਨੂੰ ਸਾੜ ਰਹੀ। ਤੋ ਕਹਿੰਦੇ ਹਨ ਜਲ ਜਾਓ ਜੀਵਨ ਨਾਮ ਬਿਨਾ। ਜਿਸ ਜੀਵਨ ਚ ਨਾਮ ਨਹੀਂ ਹੈ ਉੱਥੇ ਠੰਡਕ ਨਹੀਂ ਆਏਗੀ, ਉਹ ਤਪੇਗਾ, ਸੜੇਗਾ, ਜਲੇਗਾ। ਅਗਲੀ ਪੰਕਤੀ ਕਹਿੰਦੇ ਹਨ

ਜਿਨ੍ਹਾਂ ਨੂੰ ਗੁਰਮੁਖਾਂ ਦੀ ਸਾਧੂ ਜਨਾਂ ਦੀ ਸੰਗਤ ਨਹੀਂ ਹੁੰਦੀ, ਉਹਨਾਂ ਦੀ ਜ਼ਿੰਦਗੀ ਘੜੀ ਨਹੀਂ ਜਾਂਦੀ, ਸ਼ੇਪ ਅਪ ਨਹੀਂ ਹੁੰਦੀ, ਉਸ ਜ਼ਿੰਦਗੀ ਦੇ ਵਿੱਚ ਡਿਵੈਲਪਮੈਂਟ ਨਹੀਂ ਹੁੰਦੀ, ਉਸ ਜ਼ਿੰਦਗੀ ਦੀ ਗਰੋਥ ਨਹੀਂ ਹੁੰਦੀ ਜਿਸ ਜ਼ਿੰਦਗੀ ਨੂੰ ਸਾਧੂ ਸੰਗਤ ਗੁਰਮੁਖਾਂ ਦੀ ਮਹਾਂਪੁਰਸ਼ਾਂ ਦੀ ਸੰਗਤ ਨਾ ਮਿਲੇ, ਕਿਉਂਕਿ ਸੰਗਤ ਤੋਂ ਬਿਨਾਂ ਇਨਸਾਨ ਦਾ ਜੀਵਨ ਬਦਲਦਾ ਨਹੀਂ। ਸਾਧ ਸੰਗਤ ਮਿਲ ਮੂਆ ਜੀ ਜੇ, ਕਹਿੰਦੇ ਸਾਧ ਸੰਗਤ ਅਗਰ ਮਿਲ ਜਾਏ ਤਾਂ ਮੁਰਦਾ ਇਨਸਾਨ ਜੀ ਪੈਂਦਾ ਹੈ, ਇਤਨੀ ਮਹਿਮਾ ਹੈ ਸਾਧ ਸੰਗਤ। ਕਹਿੰਦੇ ਬਿਨ ਸੰਗਤੀ ਸਭ ਐਸੇ ਰਹੇ ਹੈ ਜੈਸੇ ਪਸ ਢੋਰ, ਜਿਨ੍ਹਾਂ ਦੇ ਜੀਵਨ ਸੰਗਤ ਨਹੀਂ ਹੈ ਕਹਿੰਦੇ ਉਹ ਇਸ ਤਰ੍ਹਾਂ ਰਹਿੰਦੇ ਹਨ ਜਿਸ ਤਰ੍ਹਾਂ ਪਸ਼ੂ ਢੋਰ ਰਹਿੰਦੇ ਹਨ। ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ। ਹੁਣ ਅਗਲੀ ਲਾਈਨ ਹੈ ਰੈਵੋਲੂਸ਼ਨਰੀ ਲਾਈਨ, ਜੋਲਟ ਦੇਣ ਵਾਲੀ ਲਾਈਨ ਜੋ ਸਾਨੂੰ ਜੜ੍ਹਾਂ ਤੋਂ ਪਕੜ ਕੇ ਹਿਲਾ ਦੇਗੀ, ਉਹ ਇਹ ਹੈ। ਗੁਰੂ ਬਾਬਾ ਜੀ ਕਹਿੰਦੇ ਹਨ

ਡਾਈਜੈਸਟ ਕਰਨੀ ਥੋੜੀ ਜਿਹੀ ਮੁਸ਼ਕਲ ਹੈ। ਬਿਨ ਨਾਵੈ ਸਭ ਚੋਰ, ਬਿਨ ਨਾਵੈ ਕੀ ਆਖਿਆ ਹੈ ਆਪ ਆਖੋ, ਬਿਨ ਨਾਵੈ ਸਭ ਚੋਰ, ਸੋ ਅਸੀਂ ਸਾਰੇ ਹੀ ਚੋਰ ਹਾਂ। ਬਿਨ ਨਾਵੈ ਸਭ ਚੋਰ, ਯੂ ਮਸਟ ਰਾਈਟ ਡਾਊਨ ਦਿਸ ਸਮਵੇਅਰ। ਬਿਨ ਨਾਵੈ ਸਭ ਚੋਰ, ਜੋ ਨਾਮ ਨਹੀਂ ਜਪਦੇ ਉਹ ਭਲੇ ਇਨਸਾਨ ਨਹੀਂ ਹਨ, ਉਹ ਚੋਰ ਹਨ। ਕੋਈ ਆਖੇ ਇਨਸਾਨ ਕਿ ਮੈਂ ਤੇ ਕੋਈ ਚੋਰੀ ਨਹੀਂ ਕਰਦਾ, ਮੈਂ ਚੋਰ ਕਿਵੇਂ ਹੋ ਗਿਆ? ਮੈਂ ਆਪਣਾ ਕੰਮ ਧੰਦਾ ਕਰਦਾ ਹਾਂ, ਨੌਕਰੀ ਕਰਦਾ ਹਾਂ, ਦਸਾਂ ਨਹਾਂ ਦੀ ਕਿਰਤ ਕਰਦਾ ਹਾਂ, ਇਹ ਮੈਨੂੰ ਚੋਰ ਕਿਸ ਤਰ੍ਹਾਂ ਕਹਿ ਦਿੱਤਾ? ਇਸ ਦਾ ਜਵਾਬ ਕੋਈ ਮੰਗੇਗਾ ਹੀ ਨਾ। ਮੈਂ ਤਾਂ ਚੋਰੀ ਕਦੇ ਕੀਤੀ ਨਹੀਂ, ਕਿਸੇ ਦਾ ਇੱਕ ਸੈਂਟ ਨਹੀਂ ਚੁਰਾਇਆ, ਤੇ ਮੈਂ ਚੋਰ ਕਿਵੇਂ ਹੋ ਗਿਆ? ਮਹਾਰਾਜ ਜੀ ਕਹਿੰਦੇ ਹਨ ਬਿਨ ਨਾਵੈ ਸਭ ਚੋਰ, ਬਿਨ ਨਾਵੈ ਸਭ ਚੋਰ। ਹੁਣ ਕਿਸ ਤਰ੍ਹਾਂ ਅਸੀਂ ਇਸ ਚੀਜ਼ ਦਾ ਜਵਾਬ ਲੱਭੀਏ ਕਿ ਅਸੀਂ ਚੋਰ ਕਿਵੇਂ ਹੋਏ? ਸਭ ਚੋਰ ਇੱਕ ਅੱਧਾ ਨਹੀਂ, ਸਾਰੀ ਦੁਨੀਆ ਚੋਰ ਹੈ। ਚੋਰ ਇਸ ਤਰ੍ਹਾਂ ਹੈ, ਦਾਤਾਂ ਕਿਸੇ ਦੀਆਂ ਹਨ, ਇਹ ਬਣਾ ਆਪਣੀਆਂ ਲੈਂਦਾ ਕਿ ਮੇਰੀਆਂ ਹਨ। ਕਿਸੇ ਦੀ ਚੀਜ਼ ਨੂੰ ਤੁਸੀਂ ਆਪਣੀ ਬਣਾ ਲਓ ਤੇ ਕਹੋ ਇਹ ਮੇਰੀ ਹੈ, ਫਿਰ ਉਹ ਚੋਰੀ ਨਹੀਂ ਹੋਈ ਤਾਂ ਹੋਰ ਕੀ ਹੋਇਆ? ਕਿਸੇ ਨੇ ਕੋਈ ਗਹਿਣਾ ਪਹਿਨਿਆ ਹੋਇਆ ਹੈ, ਤੁਸੀਂ ਕਿਸੇ ਨਾ ਕਿਸੇ ਢੰਗ ਦੇ ਨਾਲ ਉਸਨੂੰ ਉਤਾਰ ਕੇ ਆਪ ਪਹਿਨ ਲਓ ਤੇ ਕਹੋ ਇਹ ਮੇਰਾ ਹੈ, ਚੋਰੀ ਹੋ ਗਈ। ਕਿਸੇ ਦਾ ਘਰ ਸੰਭਾਲ ਲਓ ਤੇ ਕਹੋ ਇਹ ਮੇਰਾ ਹੈ, ਚੋਰੀ ਹੋ ਗਈ। ਇਹ ਜੀਵਨ ਹੀ ਪਰਮਾਤਮਾ ਦਾ ਹੈ, ਅਸੀਂ ਕਹਿੰਦੇ ਮੇਰਾ, ਮਾਈ ਲਾਈਫ। ਵੈਨ ਵੀ ਸੇ ਮਾਈ ਲਾਈਫ, ਅਸੀਂ ਇਸਨੂੰ ਫੈਬਰੀਕੇਟ ਕੀਤਾ ਹੈ, ਮੈਨੂਫੈਕਚਰ ਕੀਤਾ ਹੈ, ਇਸ ਨੂੰ ਬਣਾਇਆ ਹੈ, ਕ੍ਰੀਏਟ ਕੀਤਾ ਹੈ। ਦੈਨ ਹਾਉ ਕਮ ਵੀ ਕੈਨ ਸੇ ਦਿਸ ਇਜ਼ ਮਾਈ ਲਾਈਫ? ਜਦੋਂ ਅਸੀਂ ਕਹਿੰਦੇ ਮੇਰੀ ਜ਼ਿੰਦਗੀ, ਕਿਸੇ ਚੀਜ਼, ਇਹ ਕਿਸੇ ਵਸਤੂ, ਕਿਸੇ ਹੋਰ ਦੀ ਹੈ, ਲੇਕਿਨ ਅਸੀਂ ਲਾਈਫ ਨੂੰ ਵੀ ਕਹਿ ਦਿੰਦੇ ਹਾਂ ਕਿ ਇਹ ਮੇਰੀ ਹੈ, ਜਿਸਦਾ ਸਾਨੂੰ ਪਤਾ ਹੀ ਕੁਛ ਨਹੀਂ ਕਿ ਇਹ ਚੀਜ਼ ਕੀ ਹੈ, ਉਸ ਨੂੰ ਅਸੀਂ ਕਹਿੰਦੇ ਮੇਰੀ। ਇਹ ਚੋਰੀ ਨਹੀਂ ਹੈ, ਇਹ ਤਨ ਇਨਸਾਨ ਸੋਚਦਾ ਮੇਰਾ ਹੈ। ਭਲਾ ਇਨਸਾਨ ਨੂੰ ਪੁੱਛਿਆ ਜਾਏ ਤੇਰਾ ਕਿਸ ਤਰ੍ਹਾਂ ਹੋਇਆ, ਕਦੋਂ ਤੂੰ ਇਸ ਨੂੰ ਬਣਾਇਆ ਸੀ? ਤੈਨੂੰ ਤਾਂ ਪਤਾ ਵੀ ਨਹੀਂ ਜਦੋਂ ਇਹ ਬਣ ਰਿਹਾ ਸੀ, ਇਹ ਤਾਂ ਕਿਸੇ ਨੇ ਤੈਨੂੰ ਗਿਫਟ ਦਿੱਤੀ ਹੈ। ਇਸ ਦਾ ਡਿਜ਼ਾਈਨਰ ਕੋਈ ਹੋਰ ਹੈ, ਇਸ ਦਾ ਕ੍ਰੀਏਟਰ ਕੋਈ ਹੋਰ ਹੈ, ਇਸ ਦੇ ਪਿੱਛੇ ਇੰਟੈਲੀਜੈਂਸ ਕਿਸੇ ਦੀ ਹੋਰ ਹੈ, ਇਤਨੀ ਕੰਪਲੈਕਸ ਮਸ਼ੀਨ ਨੂੰ ਚਲਾਉਣ ਵਾਲੀ ਵਿਜ਼ਡਮ ਕੋਈ ਹੋਰ ਹੈ, ਤੂੰ ਕਹਿੰਦਾ ਮੇਰਾ ਹੈ? ਇਹ ਕਿਸ ਤਰ੍ਹਾਂ ਕਹਿ ਦਿੱਤਾ ਮੇਰਾ ਹੈ? ਇਹ ਕਿਉਂ ਨਹੀਂ ਕਹਿੰਦਾ ਕਿ ਇਹ ਮੈਨੂੰ ਨਹੀਂ ਪਤਾ ਕਿਸ ਦਾ ਹੈ? ਜਿਸ ਦਾ ਹੈ ਉਹੀ ਇਸ ਦਾ ਮਾਲਕ ਹੈ, ਫਿਰ ਤੂੰ ਜ਼ਿਆਦਾ ਸੌਖਾ ਹੋਵੇਗਾ। ਪਰ ਮਹਾਰਾਜ ਜੀ ਕਹਿੰਦੇ ਹਨ ਪ੍ਰਾਣੀ ਜਾਣੈ ਇਹ ਤਨ ਮੇਰਾ, ਪ੍ਰਾਣੀ ਕਹਿੰਦਾ ਇਹ ਤਨ ਮੇਰਾ ਹੈ, ਵਸਤੂ ਕਿਸੇ ਹੋਰ ਦੀ ਹੈ, ਲੇਕਿਨ ਇਹ ਕਹਿੰਦਾ ਇਹ ਮੇਰੀ ਹੈ। ਇਹ ਚੋਰੀ ਹੋਈ ਜਾਂ ਨਾ ਹੋਈ, ਚੋਰੀ ਹੋਈ ਜਾਂ ਨਾ ਹੋਈ? ਮਹਾਰਾਜ ਜੀ ਨੇ ਆਖਿਆ ਜਾਂ ਕੇ ਰੁਕਤ ਬਿਰਖ ਧਨ ਮਾਲ। ਇਹ ਜਿਤਨੇ ਵੀ ਜਿਤਨੀ ਵੀ ਬਨਸਪਤੀ ਹੈ, ਪਲਾਂਟੇਸ਼ਨ ਹੈ, ਜਿਸ ਨੂੰ ਅਸੀਂ ਆਪਣੀ ਇੰਡਸਟਰੀ ਦੇ ਵਿੱਚ ਲੈ ਕੇ ਆਉਂਦੇ ਭਾਵ ਰੋ ਮਟੀਰੀਅਲ, ਇਹ ਸਾਰੇ ਦਾ ਸਾਰਾ ਰੋ ਮਟੀਰੀਅਲ ਅਸੀਂ ਖੁਦ ਬਣਾਇਆ ਹੈ। ਲੋਹਾ, ਸੋਨਾ, ਕੋਇਲਾ, ਰਬੜ ਦੇ ਦਰਖਤ ਅਤੇ ਦਰਖਤ ਜਿਹੜੇ ਲੱਕੜੀ ਪੈਦਾ ਕਰਦੇ ਹਨ, ਫਰਨੀਚਰ ਪੈਦਾ ਕਰਦੇ ਹਨ, ਰੌਕਸ ਜਿਨ੍ਹਾਂ ਤੋਂ ਅਸੀਂ ਮਾਰਬਲ ਲੈ ਕੇ ਆਉਂਦੇ ਹਾਂ, ਉਹ ਅਸੀਂ ਆਪ ਪਹਿਲਾਂ ਜਾ ਕੇ ਬਣਾ ਕੇ ਆਏ ਹਾਂ। ਇੰਟਾਇਰ ਵੈਲਥ ਜਿਹੜੀ ਹੈ ਛੁਪੀ ਪਈ, ਉਹ ਪਰਮਾਤਮਾ ਦੀ ਸਾਜੀ ਹੋਈ ਹੈ, ਉਸ ਨੂੰ ਫਿਰ ਬਾਅਦ ਚ ਲਿਆ ਕੇ ਅਸੀਂ ਆਖਦੇ ਮੇਰੀ ਹੈ। ਇਹ ਚੋਰੀ ਨਹੀਂ ਹੋਈ ਤਾਂ ਫਿਰ ਹੋਰ ਕੀ ਹੋਇਆ? ਜਿਹੜਾ ਸੰਤ ਹੈ ਉਹ ਇਹ ਕਹਿੰਦਾ ਹੈ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੇ ਮੇਰਾ। ਹੁਣ ਸਾਡੇ ਕੋਲੋਂ ਕੁਛ ਚਲੇ ਜਾਂਦਾ ਹੈ ਤਾਂ ਅਸੀਂ ਰੋਣਾ ਸ਼ੁਰੂ ਕਰ ਦਿੰਦੇ ਹਾਂ ਕਿ ਚਲੇ ਕਿਉਂ ਗਿਆ? ਜੇ ਤੁਸੀਂ ਪਹਿਲੇ ਦਿਨ ਤੋਂ ਹੀ ਇਹ ਸੋਚ ਕੇ ਰੱਖਦੇ ਕਿ ਇਹ ਤੁਹਾਡਾ ਹੈ ਹੀ ਨਹੀਂ, ਤਾਂ ਫਿਰ ਤੁਹਾਨੂੰ ਤਕਲੀਫ ਕਿਵੇਂ ਹੁੰਦੀ?
जिस चीज नु अपना कहता और अपनी है नहीं, अपनी बना के बैठ गए खाम खा और फिर उसके जान उत्ते रोना शुरू कर दिया। इस तो वड्डी अज्ञानता और की हो सकती है। तो मैं आप जी के सामने पंक्ति पेश की थी, महाराज जी आखते हैं जिन कीते तिसे ना जानी, जिसने ये चीजा बनाईया हैं, जो इन्हों का मालक है उसनू तो ये जानते नहीं हैं। ते बिन नावे सब चोर, नाम तो बिना, नाम जपन तो बिना, नाम जपन तो बिना वो अवस्था नहीं आएगी, वो अंडरस्टैंडिंग नहीं आएगी, वो जागरूकता नहीं आएगी, तो असी चोर दे चोर बने रहांगे। वैसे भावें असी दसा नहों की किरत भी करते हुई है, भी चोर दे चोर बने रहा, क्योंकि बाबा जी की बाणी ने आख्या। मैं आप जी की सेवा च एक लफ्ज भी गुरबाणी तो बाहर नहीं आखांगा करूंगी। तो गुरबाणी नूं चैलेंज करन दी ना मेरे च ना होर किसे च हिम्मत। गुरु महाराज ने आख्या बिन नावे सब चोर। होर आखते हैं, कहते हैं

ਸੰਸਾਰ ਦੇ ਵਿੱਚ ਨਾਮ ਨਹੀਂ ਹੈ, ਉਹ ਸੁਨਣਾ ਹੈ। ਉੱਥੇ ਐਮਪਟੀਨੈਸ, ਉੱਥੇ ਖਾਲੀਪਨ, ਉੱਥੇ ਲੋਨਲੀਨੈਸ, ਉੱਥੇ ਡਿਪਰੈਸਿਵਨੈਸ, ਜਿਸ ਘਰ 'ਚ ਨਾਮ ਨਹੀਂ ਹੈ। ਜਿਸ ਸਰੀਰ 'ਚ ਨਾਮ ਨਹੀਂ ਹੈ, ਉਹ ਵੀ ਅੰਦਰੋਂ ਸੁਨਣਾ ਹੈ, ਉਹ ਵੀ ਅੰਦਰੋਂ ਖਾਲੀ ਹੈ, ਉਹ ਵੀ ਅੰਦਰੋਂ ਐਮਪਟੀ ਹੈ, ਉੱਥੇ ਵੀ ਲੋਨਲੀਨੈਸ। ਅੱਜ ਦਾ ਕੀਰਤਨ ਇਤਨਾ ਹੀ, ਕਿਉਂਕਿ ਸਮਾਂ ਸਮਾਪਤ ਹੋ ਗਿਆ। ਇਨ ਦੀ ਨਟਸ਼ੈਲ ਸਾਰਾ ਜੋ ਮੈਂ ਫਿਰ ਆਖਦਿਆਂ, ਨਾਨਕ ਕੇ ਘਰ ਕੇਵਲ ਨਾਮ, ਨਾਨਕ ਦੇ ਘਰ ਦੇ ਵਿੱਚ, ਗੁਰੂ ਬਾਬਾ ਜੀ ਦੇ ਘਰ ਦੇ ਵਿੱਚ ਤੀਰਥ ਵੀ ਨਾਮ ਹੀ ਹੈ, ਇਲਾਜ ਵੀ ਨਾਮ ਹੀ ਹੈ, ਅਤੇ ਰੋਸ਼ਨੀ ਵੀ ਨਾਮ ਹੀ ਹੈ, ਪੂਜਾ ਵੀ ਨਾਮ ਹੀ ਹੈ, ਗੁਰੂ ਦੀ ਸੇਵਾ ਵੀ ਨਾਮ ਹੀ ਹੈ। ਅਤੇ ਜੋ ਨਾਮ ਤੋਂ ਬਿਨਾਂ ਹੈ, ਮਹਾਰਾਜ ਜੀ ਆਖਦੇ ਹਨ, ਉਹ ਚੋਰ ਹੈ, ਉਸ ਦਾ ਜੀਵਨ ਜਲ ਜਾਏਗਾ, ਉਸ ਦਾ ਜੀਵਨ ਡਰਾਉਣਾ ਲੱਗੇਗਾ, ਅਤੇ ਉਸ ਦਾ ਜੀਵਨ ਕਿਸੇ ਕੰਮ ਨਹੀਂ ਹੈ। ਇੱਕ ਪੰਕਤੀ ਮੈਂ ਕਹਿ ਕੇ ਕੀਰਤਨ ਸਮਾਪਤ ਕਰਨ ਲੱਗਾ ਹਾਂ। ਕਹਿੰਦੇ ਨੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ। ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰ ਗਿਆ ਹੈ, ਉਹ ਧਰਤੀ ਉੱਤੇ ਸਿਰਫ ਬੋਝ ਹਨ, ਜੋ ਇਸ ਧਰਤੀ ਨੂੰ ਵੀ ਤਕਲੀਫ ਦੇ ਰਹੇ ਹਨ। ਧਰਤੀ ਉੱਤੇ ਬੋਝ ਹਨ, ਔਰ ਕੁਛ ਨਹੀਂ। ਸੋ ਇਤਨਾ ਕੁਛ ਯਾਦ ਰੱਖਣਾ, ਕੱਲ ਨੂੰ ਇੱਥੋਂ ਅਗਾਂਹ ਚੱਲਾਂਗੇ। ਪੂਰੀ ਚੁੱਕਦੀ ਖੇਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪੰਕਤੀ

در ستبادشا ستگرو صاحب سری گرو نانک دیو جی مہاراج یہ جو شبد آ رہے ہیں تو سبنی تھائی جتھے ہوں جائیں ساچا سرجن ہار جی اے تمام جیواں نوں بناون والے رچنہار میں جتھے بھی جانا ہاں اور میں جتھے بھی دیکھتا ہاں میں تینوں دیکھتا ہاں تیری پریزنس تیری ہون تیری موجودگی ہر تھان اور ہر وقت مینو نظر آتی ہے. گرو بابا جی نے بانی دے وچ دو قسم دی نظر دسی ہے. دو قسم دی نظر دسی ہے. ایک ہے وکاری درشٹی, ایک ہے دیو درشٹی. اور یہ جو سٹیٹ آف مائنڈ ہے, یہ جو درشٹی ہے, یہ ساڈی نہیں ہے. گرو بابا جی نو ایسا محسوس ہوتا ہے, ایسا دستا ہے کہ تو سبنی تھائیں جتھے ہون جائیں. اسی صرف اس شبد نو پڑھیا ہے, پڑھتے ہیں, پر او نظر ساڈے پاس نہیں ہے. وہ درشٹی ساڈے پاس نہیں, وہ نقطہ نگاہ ساڈے پاس نہیں. سو اس کا ارتھ یہ ہویا کہ ساڈی نظر چ, ساڈی درشٹی چ کوئی ایسا نقص ہے, کوئی ایسی کمی ہے, کوئی لیک ہے کہ جو بابا جی نو سامنے دستا ہے وہ سانو نہیں دستا. جو بابا جی نو دستا ہے وہ سانو نہیں دستا. سانو کی دستا ہے, اے میرا ہے, اے میرا نہیں, اے اپنا ہے, اے بیگانہ ہے, یہ چھوٹا ہے, یہ بڑا ہے, یہ غریب ہے, یہ امیر ہے. سانو دویت, دویلٹی, ڈفرینسز نظر آتے ہیں. گرو بابا جی نے صرف ایک اکال پرکھ واحگرو کی جو جوت ہے, جو انرجی ہے, جو اس کی ہوند ہے, جو ڈیوائن دین ہے, جو کرنٹ آف لائف ہے یا تھریڈ آف لائف ہے, جو کہ سارے سبنا دے وچ دی گزر رہے. جس طرح ایک ہار ہوندا ہے, ہار چ کتنے فل ہن, کتنے رنگاں دے فل ہن, اور انہاں سبنا نو جو سپورٹ دین والا جو تھریڈ ہے وہ ایک ہی ہے اور وہ چھپیا پیا, انہاں فلاں دے وچ چھپیا پیا. اسی طرح تمام جتنے بھی جسم ہن, تمام جتنی بھی فارمیشن ہے, یہ تمام جتنے بھی آکار ہیں, انہاں تمام آکاراں دے وچ ایک ہی وہ تھریڈ ہے, ایک ہی وہ تاگا ہے, جس نوں گرو بابا جی آخدے ہن ایک سوت پروئے منی ہے. ایک ہی وہ سوت ہے جو کہ فاؤنڈیشن آف اور لائف یا فاؤنڈیشن آف دا انٹائر ایگزسٹنس ہے. سانوں وہ نظر نہیں آنا. اگر سانو نظر نہیں آتا تو جو موسٹ اسینشل چیز ہے دیکھنے والی, جس کے آدھار پہ یہ ساری رچنا ہے, وہ سانو نظر نہیں آتی. گرو بابا جی اپنی بانی چ آخدے ہیں, دسے سنیے جانیے سواو نہ پایا جائے. کہندے ہیں ویسے اسی بھی سارے کہہ دینے ہیں کہ ہر تھان رب ہی ہے,
ਪਰ ਦੈਟ ਇਜ਼ ਜਸਟ ਫਾਰ ਦਾ ਸੇਕ ਆਫ ਸੇਇੰਗ ਔਰ ਅਵਰ ਕੰਡੀਸ਼ਨਿੰਗ ਕਿ ਅਸੀਂ ਕਹਿ ਦਿੰਦੇ ਹਾਂ ਕਿ ਹਰ ਥਾਂ ਤੇ ਰੱਬ ਹੈ ਪਰ ਸਾਨੂੰ ਰੱਬ ਉਸ ਤਰ੍ਹਾਂ ਨਹੀਂ ਦਿਸਦਾ ਜਿਸ ਤਰ੍ਹਾਂ ਬਾਬਾ ਗੁਰੂ ਨਾਨਕ ਦੇਵ ਜੀ ਨੂੰ ਦਿਸਦਾ ਹੈ। ਦਿਸੈ ਸੁਣੀਏ ਉਸ ਦੇ ਪ੍ਰਤੀ ਅਸੀਂ ਸੁਣਦੇ ਵੀ ਹਾਂ, ਵਿਚਾਰਾਂ ਵੀ ਕਰਦੇ ਹਾਂ, ਵੀ ਟਾਕ ਅਬਾਊਟ ਇਟ, ਪਰ ਸਾਨੂੰ ਉਸ ਦੀ ਪ੍ਰੈਜੈਂਸ, ਉਸ ਦੀ ਜੋ ਧੁਨੀ ਹੈ, ਉਸ ਦੀ ਹੋਂਦ ਹੈ, ਉਹ ਸਾਨੂੰ ਫੀਲ ਨਹੀਂ ਹੁੰਦੀ, ਸੁਣਾਈ ਨਹੀਂ ਦਿੰਦੀ। ਜਾਣੀਏ, ਜਾਣੀ ਦਾ ਭਾਵ ਕਿ ਅਸੀਂ ਸਭ ਰੱਬ ਦੇ ਵਾਸਤੇ ਜਾਣਦੇ ਹਾਂ। ਕਿਤੇ ਅਸੀਂ ਡਿਸਕਸ਼ਨ ਕਰਨ ਬੈਠ ਜਾਈਏ ਤਾਂ ਵੀ ਆਲਵੇਸ ਵੀ ਵਿਲ ਹੈਵ ਸਮਥਿੰਗ ਟੂ ਸੇ ਅਬਾਊਟ ਗਾਡ। ਪਰ ਗੁਰੂ ਮਹਾਰਾਜ ਜੀ ਆਖਦੇ ਹਨ, ਇਹ ਜਗਤ ਦੇ ਪਿਆਰੇ ਲੋਕੋ, ਤੁਸੀਂ ਸਿਰਫ ਸੁਣੀ ਸੁਣਾਈ ਹੀ ਗੱਲ ਕਰੀ ਜਾ ਰਹੇ ਹੋ। ਅਸੀਂ ਰਹਿਰਾਸ ਰੋਜ਼ਾਨਾ ਇੱਕ ਪੰਕਤੀ ਪੜ੍ਹਦੇ ਹਾਂ, ਸੁਣ ਵੱਡਾ ਆਖੇ ਸਭ ਕੋਈ, ਸਾਰੇ ਉਸਨੂੰ ਵੱਡਾ ਵੱਡਾ ਤੇ ਕਹਿੰਦੇ ਹਨ ਪਰ ਵੇਖ ਕੇ ਨਹੀਂ ਕਹਿੰਦੇ, ਉਸਨੂੰ ਮਿਲ ਕੇ ਨਹੀਂ ਕਹਿੰਦੇ, ਉਸਨੂੰ ਐਕਸਪੀਰੀਅੰਸ ਕਰਕੇ ਨਹੀਂ ਕਹਿੰਦੇ। ਵਿਦਾਊਟ ਐਕਸਪੀਰੀਅੰਸ ਇਧਰੋਂ ਸੁਣਿਆ, ਉਧਰੋਂ ਸੁਣਿਆ, ਇੱਥੋਂ ਪੜਿਆ, ਉੱਥੋਂ ਪੜਿਆ ਤੇ ਵੱਡਾ ਵੱਡਾ ਆਖੀ ਜਾਂਦੇ। ਕਹਿੰਦੇ ਇਸ ਕਰਕੇ ਜਿੰਨੀ ਦੇਰ ਤੱਕ ਤੁਸੀਂ ਸੁਣ ਸੁਣਾ ਕੇ ਹੀ ਗੱਲ ਕਰਦੇ ਹੋ, ਜੋ ਰੱਬ ਨੂੰ ਮਿਲਣ ਦਾ ਟੇਸਟ ਹੈ, ਜੋ ਐਕਸਪੀਰੀਅੰਸ ਹੈ, ਜੋ ਉਸਨੂੰ ਮਿਲਣ ਦੀ ਥ੍ਰਿਲ ਹੈ, ਉਹ ਤੁਹਾਡੇ ਜੀਵਨ ਦੇ ਵਿੱਚ ਨਹੀਂ, ਉਹ ਤੁਹਾਡਾ ਆਪਣਾ ਓਨ ਐਕਸਪੀਰੀਅੰਸ ਨਹੀਂ। ਗੁਰੂ ਮਹਾਰਾਜ ਜੀ ਆਖਦੇ ਹਨ, ਸੁਣ ਸੁਣ ਆਖੇ ਕੇਤੀ ਬਾਣੀ। ਕਿਤਨੀ ਦੁਨੀਆ ਹੈ ਜੋ ਸੁਣ ਸੁਣਾ ਕੇ ਕਹੀ ਜਾਂਦੀ। ਸਾਡੀ ਇਸ ਸ਼ਬਦ ਨੂੰ ਪੜ੍ਹਨ ਤੋਂ ਜੋ ਮੇਰਾ ਭਾਗ ਇਹ ਹੈ ਕਿ ਅਸੀਂ ਆਪਣੀ ਅਵਸਥਾ, ਆਪਣਾ ਲੈਵਲ, ਆਪਣੀ ਸਿਚੁਏਸ਼ਨ ਨੂੰ ਅੰਡਰਸਟੈਂਡ ਕਰ ਸਕੀਏ ਕਿ ਇੱਕ ਐਸੀ ਹਸਤੀ ਹੈ ਜੋ ਸਾਨੂੰ ਨਜ਼ਰ ਨਹੀਂ ਆਉਂਦੀ ਪਰ ਉਹ ਹੈ। ਗੁਰੂ ਬਾਬਾ ਜੀ ਨੂੰ ਉਹ ਨਜ਼ਰ ਆਉਂਦੀ ਹੈ। ਹੁਣ ਮਹਾਰਾਜ ਜੀ ਨੂੰ ਇਹ ਪੁੱਛੀਏ, ਮਹਾਰਾਜ ਸੱਚੇ ਪਾਤਸ਼ਾਹ, ਜੋ ਆਪ ਜੀ ਨੂੰ ਨਜ਼ਰ ਆਉਂਦਾ ਉਸ ਦਾ ਆਨੰਦ ਤੇ ਆਪ ਹੀ ਲੈ ਰਹੇ ਹੋ, ਉਸ ਦਾ ਆਨੰਦ ਸਾਨੂੰ ਤੇ ਨਹੀਂ ਨਾ ਆ ਸਕਦਾ, ਜੋ ਸਾਨੂੰ ਨਜ਼ਰ ਹੀ ਨਹੀਂ ਆਉਂਦਾ, ਸਾਨੂੰ ਕਿਵੇਂ ਉਹ ਨਜ਼ਰ ਆਏ? ਉਸ ਦਾ ਜਵਾਬ ਗੁਰੂ ਮਹਾਰਾਜ ਇਹ ਦਿੰਦੇ ਹਨ, ਕਹੇ ਨਾਨਕ ਇਹ ਨੇਤਰ ਅੰਧ ਸੇ। ਇਹ ਸਾਡੀਆਂ ਅੱਖੀਆਂ ਬੇਸ਼ੱਕ ਦੇਖਦੀਆਂ ਵੀ ਹਨ, ਲੇਕਿਨ ਫਿਰ ਵੀ ਗੁਰੂ ਬਾਬਾ ਜੀ ਨੇ ਆਖਿਆ ਹੈ ਇਹ ਜੋ ਦੇਖਣ ਦੇ ਯੋਗ ਹੈ, ਜੋ ਦੇਖਣ ਵਾਲੀ ਵਸਤੂ ਹੈ, ਉਸਨੂੰ ਤੇ ਦੇਖਦੇ ਹੀ ਨਹੀਂ ਹਨ, ਇਸ ਕਰਕੇ ਦੇਖਦੀਆਂ ਹੋਈਆਂ ਵੀ ਇਹ ਅੰਧੀਆਂ ਹਨ, ਅੰਨੀਆਂ ਹਨ। ਵੀ ਆਲ ਆਰ ਬਲਾਈਂਡ। ਕਹੇ ਨਾਨਕ ਇਹ ਨੇਤਰ ਅੰਧ ਸੇ, ਇਹ ਜਿਹੜੀਆਂ ਅੰਨੀਆਂ ਨਜ਼ਰਾਂ ਹਨ, ਅੱਖੀਆਂ ਹਨ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਕਹਿੰਦੇ ਸਤਿਗੁਰੂ ਨੂੰ ਮਿਲ ਕੇ, ਸਤਿਗੁਰੂ ਤਮਾਮ ਜਾਲੇ, ਉਹ ਤਮਾਮ ਜੋ ਪਰਦੇ ਹਨ, ਜੋ ਪਰਦੇ ਸਾਡੀਆਂ ਅੱਖਾਂ ਉੱਤੇ ਹਨ, ਸਾਡੇ ਮਨ ਦੇ ਉੱਤੇ ਹਨ, ਸਾਡੀ ਸੋਚ ਦੇ ਉੱਤੇ ਹਨ, ਗੁਰੂ ਬਾਬਾ ਜੀ ਉਹਨਾਂ ਤਮਾਮ ਭਰਮ ਕੇ ਪਰਦੇ ਸਤਿਗੁਰ ਖੋਲੇ, ਉਹਨਾਂ ਤਮਾਮ ਭਰਮ ਦੇ ਪਰਦਿਆਂ ਨੂੰ ਸਤਿਗੁਰੂ ਦੂਰ ਕਰ ਦੇਗਾ, ਔਰ ਉਸ ਤੋਂ ਬਾਅਦ ਜੋ ਗੁਰੂ ਬਾਬਾ ਜੀ ਨੂੰ ਦਿਸਦਾ ਹੈ ਉਹ ਸਾਨੂੰ ਵੀ ਦਿਸੇਗਾ, ਜੋ ਉਹਨਾਂ ਦੀ ਅਵਸਥਾ ਹੈ ਕਿ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ। ਫਿਰ ਜਦੋਂ ਕਿਸੇ ਨੂੰ ਉਹ ਦਿਸਣਾ ਸ਼ੁਰੂ ਹੋ ਜਾਂਦਾ ਹੈ, ਉਸ ਤੋਂ ਬਾਅਦ ਇਹ ਵੀ ਦਿਸਦਾ ਹੈ ਕਿ ਸਾਰੇ ਦੁੱਖਾਂ ਨੂੰ ਖਤਮ ਕਰਨ ਵਾਲਾ ਵੀ ਉਹੀ ਹੈ। ਦੁੱਖ ਵਿਸਾਰਨਹਾਰ ਸੁਆਮੀ ਕੀਤਾ ਜਾਂਕਾ ਹੋਵੇ, ਫਿਰ ਉਸ ਦੀ ਐਡਮਾਇਰੇਸ਼ਨ ਹੁੰਦੀ ਹੈ, ਫਿਰ ਉਸ ਦੀ ਸਿਫਤ ਹੁੰਦੀ ਹੈ ਕਿ ਵਾਹ ਮੇਰੇ ਸਾਹਿਬਾ ਵਾਹ, ਜਿਨ ਰਚ ਰਚਨਾ ਹਮ ਕੀਏ, ਕਿ ਤੂੰ ਕਮਾਲ ਹੈ, ਤੂੰ ਬੇਅੰਤ ਹੈ। ਉਹ ਸਿਰਫ ਦੇਖਣ ਤੋਂ ਬਾਅਦ ਹੀ ਉਹ ਦਿਲ ਦੀ ਅਵਸਥਾ ਹੁੰਦੀ ਹੈ, ਐਕਸਪੀਰੀਅੰਸ ਤੋਂ ਬਾਅਦ ਹੀ ਉਹ ਐਕਸਪ੍ਰੈਸ਼ਨ ਹੁੰਦਾ ਹੈ, ਗੁਰੂ ਜੀ ਨੂੰ ਦਿਸਦਾ ਹੈ। ਅਸੀਂ ਆਪਣੀ ਜ਼ਿੰਦਗੀ ਚ ਇਹ ਕੋਸ਼ਿਸ਼ ਕਰੀਏ ਕਿ ਮਹਾਰਾਜ ਜੀ ਆਖਦੇ ਹਨ, ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਵਾਹਿਗੁਰੂ ਕਿਰਪਾ ਕਰੇ ਉਹ ਸਾਨੂੰ ਵੀ ਨਜ਼ਰ ਆਏ, ਸਾਡੀਆਂ ਵੀ ਅੱਖਾਂ ਉਸ ਅਕਾਲ ਪੁਰਖ ਨੂੰ ਹੀ ਦੇਖਣ, ਉਸ ਰਚਨਹਾਰ ਨੂੰ ਦੇਖਣ। ਪ੍ਰੇਮ ਨਾਲ ਇਸ ਸ਼ਬਦ ਨੂੰ ਗਾਓ ਅਤੇ ਦਿਲ ਚੋਂ ਅਰਦਾਸ ਕਰੋ, ਮਹਾਰਾਜ ਜੋ ਆਪ ਜੀ ਨੂੰ ਦਿਸਦਾ ਹੈ ਉਹ ਸਾਨੂੰ ਵੀ ਨਜ਼ਰ ਆਏ। ਪਿਆਰ ਨਾਲ ਗਾਓ, ਪ੍ਰਮ ਸਮਾਪਤੀ।

ਭੁੱਖ ਨੰਗ ਅਤੇ ਕੰਗਾਲੀ ਨਾਲ ਦੁਖੀ ਹਾਂ। ਬਾਬਾ ਜੀ ਨੇ ਆਖਿਆ ਵੀ ਸਿਮਰਨ ਕਰਦਾ ਹੋਣਾ। ਆਖਿਆ ਜੀ ਸਿਮਰਨ ਹੁੰਦਾ ਕੀ ਹੈ, ਮੈਨੂੰ ਤਾਂ ਇਹ ਵੀ ਨਹੀਂ ਪਤਾ। ਸਤਸੰਗਤ ਬੋਲੋ ਸੀ।

ਨਾਮ ਜਪਣ ਵਾਲਿਆਂ ਕੋਲ ਜਾਈਏ ਤਾਂ ਉਹ ਨਾਮ ਦੀ ਗੱਲ ਕਰਦੇ ਨੇ, ਦੁਨਿਆਵੀ ਲੋਕਾਂ ਪਾਸ ਜਾਈਏ ਤਾਂ ਦੁਨਿਆਵੀ ਧੰਦਿਆਂ ਦੀਆਂ ਕਾਰ ਵਿਹਾਰਾਂ ਦੀਆਂ ਗੱਲਾਂ

ਸ੍ਰੀ ਵਾਹਿਗੁਰੂ ਤੇ ਤੇਰੇ ਮੁਖ ਤੋਂ ਨਿਕਲਿਆ ਹੋਇਆ ਵਾਹਿਗੁਰੂ ਤੇਰੇ ਲੱਖਾਂ ਪਾਪ ਕੱਟ ਦੇਵੇਗਾ। ਪਾਪ ਭਲੇ ਪੁਰਖਾਂ ਦੀ ਸੰਗਤ ਕਰੇਗਾ ਤਾਂ ਫਾਇਦੇ ਵਿੱਚ ਰਵੇਗਾ, ਤੇ ਜੇ ਮਾੜੇ ਪੁਰਖਾਂ ਦੀ ਸੰਗਤ ਕਰੇਗਾ ਤਾਂ ਨਰਕਾਂ ਦਾ ਭਾਗੀ ਬਣੇਗਾ। ਇਸ ਦੰਪਤੀ ਜੋੜੇ ਨੇ ਆਖਿਆ, ਮਹਾਰਾਜ ਗਰੀਬੀ ਦੇ ਕਾਰਨ ਅਸੀਂ ਬਹੁਤ ਦੁਖੀ ਹਾਂ। ਬਾਬਾ ਜੀ ਨੇ ਆਖਿਆ, ਫਿਰ ਕੀ ਚਾਹੀਦਾ? ਮਹਾਰਾਜ ਦੋ ਵੇਲੇ ਦਾ ਸੋਹਣਾ ਖਾਣਨ ਪਹਿਨਣ ਨੂੰ ਮਿਲ ਜਾਵੇ ਤਾਂ ਕੁਟਾਨ ਕੁਟਾਨ ਸ਼ੁਕਰ।

ਜਿਸ ਖਾਲੀ ਚੋਲੀ ਨੂੰ ਪ੍ਰਾਣ ਤੁਹਾਡੇ ਕੋਲ ਆਏ ਆ ਉਹ ਚੋਲੀ ਭਰ ਦਿਓ। ਬਾਬਾ ਜੀ ਨੇ ਆਖਿਆ ਬਈ ਜੇ ਪੂਰਾ ਪਾਠ ਨਹੀਂ ਕਰ ਸਕਦੇ ਤਾਂ ਫਿਰ ਸੁਖਮਨੀ ਦੀ ਇੱਕ ਪੰਕਤੀ ਪੜਿਆ ਕਰੋ। ਆਖਿਆ ਬਾਬਾ ਜੀ ਉਹ ਕਿਹੜੀ? ਆਖਣ ਲੱਗੇ ਆਖਿਆ ਕਰੋ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ।

ਉਹਨਾਂ ਦੇ ਨਾਲ ਚਲੇ ਗਏ ਤੇ ਪਿਤਾ ਵਾਂਗ ਸੇਵਾ ਕਰਨੀ ਤੇ ਹਰ ਵੇਲੇ ਰਸਨਾ ਤੂੰ ਆਖਣਾ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ ਤਾਂ ਇਹ ਜ਼ਮੀਨਦਾਰ ਇਸ ਤੇ ਇਤਨਾ ਪ੍ਰਸੰਨ ਹੋਇਆ ਕਿ ਇੱਕ ਦਿਨ ਇਸਨੇ ਆਖਿਆ ਕਿ ਤੂੰ ਮੇਰੇ ਪੁੱਤਰਾਂ ਵਰਗਾ ਇਹ ਜੋ ਕੁਝ ਵੀ ਮੇਰਾ ਹੈ ਇਹ ਸਭ ਤੇਰਾ ਹੀ ਹੈ ਇਹ ਸਾਰੇ ਸੁੱਖ ਤੇਰੇ ਨੇ ਤੇ ਗੁਰੂ ਪਿਆਰਿਓ ਜਦੋਂ ਸਭ ਕੁਝ ਇਹਨਾਂ ਨੂੰ ਮਿਲ ਗਿਆ ਭੁੱਖ ਨੰਗ ਦੀ ਪੀੜ ਕੱਟੀ ਗਈ ਤੇ ਫਿਰ ਬਾਬਾ ਜੀ ਦੇ ਚਰਨਾਂ ਚ ਆਏ ਬਾਬਾ ਜੀ ਨੇ ਆਖਿਆ ਵੀ ਹੁਣ ਕੀ ਚਾਹੀਦਾ ਮਹਾਰਾਜ ਦੁਨੀਆਂ ਦੇ ਸਾਰੇ ਸੁੱਖ ਤਾਂ ਮਿਲ ਗਏ ਹੁਣ ਨਾਮ ਦਾ ਲਾਲ ਸਾਡੀ ਚੋਲੀ ਚ ਪਾ ਦੇ ਹਜ਼ੂਰ ਨੇ ਆਖਿਆ ਫਿਰ ਬਈ ਜਿਵੇਂ ਪਹਿਲਾਂ ਪੜਦੇ ਸੋ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ ਤੇ ਹੁਣ ਪੜਿਆ ਕਰੋ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਤਾਂ ਆਤਮਿਕ ਦਾਤਾਂ ਦੀ ਤੁਹਾਡੀ ਚੋਲੀ ਵਿਚ ਆਤਮਿਕ ਦਾਤਾ ਪੈ ਜਾਵਣਗੀ ਤਾਂ ਉਸ ਦਿਨ ਤੋਂ ਇਹਨਾਂ ਨੇ ਪੜਨਾ ਸ਼ੁਰੂ ਕੀਤਾ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਤਾਂ ਐਸੇ ਸਨ ਬਾਬਾ ਜੀ ਜੇਕਰ ਕੋਈ ਦੁਨਿਆਵੀ ਸ਼ੈ ਵੀ ਮੰਗਣ ਆਉਂਦਾ ਤਾਂ ਨਾਲ ਉਹਨੂੰ ਉਹ ਵੀ ਦੇਂਦੇ ਪਰ ਨਾਲ ਨਾਲ ਬਾਣੀ ਦੇ ਨਾਲ ਵੀ ਉਹਨੂੰ ਜੋੜ ਦੇਂਦੇ ਕਿਉਂਕਿ ਮਹਾਂਪੁਰਖ ਦਾ ਤਾਂ ਕੰਮ ਹੈ ਵਾਹਿਗੁਰੂ ਦੇ ਚਰਨਾਂ ਨਾਲ ਜੋੜਨਾ ਸੂਈ ਸੁਹਾਗਾ ਸੰਤ ਜਨ ਇਹ ਤੀਨੋਂ ਹੈ ਜੋੜਨ ਸੂਈ ਵੀ ਜੋੜਦੀ ਹੈ ਸੁਹਾਗਾ ਵੀ ਜੋੜਦਾ ਤੇ ਸੰਤ ਜਨ ਵੀ ਟੁੱਟੇ ਹੋਏ ਬੰਦੇ ਨੂੰ ਵਾਹਿਗੁਰੂ ਨਾਲ ਜੋੜ ਦਿੰਦੇ ਇਸ ਲਈ ਪਿਆਰ ਵਾਲੇ ਕਵੀ ਨੇ ਆਖਿਆ ਵੀ ਰੱਬ ਦਾ ਨਾਮ ਜਪਾਵਣ ਦੇ ਲਈ ਦੁਨੀਆਂ ਦੇ ਵਿੱਚ ਆਏ ਉਹ ਕਿਸੇ ਆਵਾਗਮਨ ਦੇ ਚੱਕਰ ਵਿੱਚ ਨਹੀਂ ਆਏ ਇਹ ਤਾਂ ਨਾਮ ਜਪਣ ਵਾਲੇ

ਤੇ ਸਾਨੂੰ ਨਾਮ ਜਪ ਲੈਣ ਦੇ, ਨਹੀਂ ਤਾਂ ਫਿਰ ਬਈ ਤੂੰ ਸੋਚ ਲੈ, ਕਿਉਂਕਿ ਨਾਮ ਜਪਣ ਵਾਲਿਆਂ ਦੇ ਨੇੜੇ ਜਮਦੂਤ ਵੀ ਨਹੀਂ ਆ ਸਕਦੇ ਤਾਂ ਤੂੰ ਕਿਵੇਂ ਆ ਜਾਏਗਾ। ਤਾਂ ਜਦੋਂ ਬਾਬਾ ਜੀ ਨੇ ਰੋਹ ਦੇ ਵਿੱਚ ਖੂੰਡਾ ਖੜਕਾਇਆ ਤਾਂ ਇਹ ਨੱਠ ਲੱਗਾ

ਜਿਹੜੀ ਸੁਖਮਨੀ ਦੀ ਬਾਣੀ ਤੁਸੀਂ ਪੜ੍ਹਦੇ ਸੁਣਦੇ ਹੋ ਨਾ, ਇਹਦੀ ਇੰਨੀ ਸਮਰੱਥਾ ਹੈ ਕਿ ਮੈਂ ਆਪ ਦੇ ਨੇੜੇ ਵੀ ਨਹੀਂ ਆ ਸਕਦਾ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਤਾਂ ਬਾਬਾ ਜੀ ਮੁਸਕਰਾ ਪਏ, ਆਖਿਆ ਚੰਗਾ ਕਲਯੁਗ ਤੂੰ ਆਪਣਾ ਇਲਾਜ ਆਪ ਦੱਸ ਚੱਲਿਆ ਵੀ ਮੈਨੂੰ ਸੁਖਮਨੀ ਤੋਂ ਡਰ ਲੱਗਦਾ। ਤਾਂ ਉਸ ਦਿਨ ਸਾਰੀ ਸੰਗਤ

ਸੱਚੇ ਪਿਆਰੀ ਸਾਧ ਸੰਗਤ, ਬੇਸ਼ੱਕ ਸ੍ਰੀ ਨਾਨਕ ਸਰ ਸਾਹਿਬ ਵਿਖੇ ਮਾਇਆ ਦਾ ਮੱਥਾ ਨਹੀਂ ਟੇਕਿਆ ਜਾਂਦਾ, ਪਰ ਗੁਰੂ ਨਾਨਕ ਹੀ ਜਾਣੇ ਕਿੱਥੋਂ ਕਿੱਥੋਂ ਨਾਮ ਦੇ ਵਿਹਾਜਣ ਲਈ ਅੱਜ ਤੱਕ ਸੰਗਤਾਂ ਆਉਂਦੀਆਂ ਨੇ। ਅੱਜ ਤੱਕ ਬਾਬਾ ਜੀ ਦੀ ਬਰਸੀ ਤੇ ਲੱਖਾਂ ਹੀ ਸੰਗਤਾਂ ਦਾ ਇਕੱਠ ਹੁੰਦਾ ਹੈ, ਤੇ ਉਦੋਂ ਤੋਂ ਲੈ ਕੇ ਅੱਜ ਤੱਕ ਅਣਗਿਣਤ ਵਰਿਆਂ ਤੋਂ ਉਹ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਚੱਲ ਰਹੇ ਨੇ, ਤੇ ਕਲਯੁਗ ਫਿਰ ਆ ਨਹੀਂ ਸਕੇ। ਜਦੋਂ ਬਾਬਾ ਆਨੰਦ ਸਿੰਘ ਜੀ

ਮਾਂ ਪੁਰਖ ਤਾਂ ਇਸੇ ਤਰ੍ਹਾਂ ਸੋਂਦੇ ਨੇ, ਚੋਲਾ ਬਦਲਣ ਲੱਗਿਆਂ ਕੋਈ ਦੇਰ ਨਹੀਂ ਲਗਾਉਂਦੇ। ਆਖਿਆ ਹਾਥੀ ਨੂੰ ਤਾਂ ਕੱਚੀ ਤੰਦ ਤੋੜਨ ਵੇਲੇ ਵੀ ਸਮਾਂ ਲੱਗ ਸਕਦਾ, ਪਰ ਮਹਾਂਪੁਰਖ ਚੋਲਾ ਬਦਲਦਿਆਂ ਇੱਕ ਨਿਮਕ ਵੀ ਨਹੀਂ ਲਗਾਉਂਦੇ। ਮਹਾਂਪੁਰਖ ਤਾਂ ਚੋਲਾ ਇੰਜ ਛੱਡ ਜਾਂਦੇ ਨੇ ਜਿਵੇਂ ਸੱਪ ਆਪਣੀ ਕੁੰਜ ਛੱਡ ਜਾਂਦਾ। ਸਾਧ ਸੰਗਤ ਬੋਲੋ ਸ਼੍ਰੀ ਵਾਹਿਗੁਰੂ। ਬਾਬਾ ਜੀ ਜਦੋਂ ਚੋਲਾ ਛੱਡ ਗਏ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਸੇਵਾ ਸੰਭਾਲੀ, ਤਾਂ ਉਸ ਵੇਲੇ ਵੀ ਕਲਯੁਗ ਨੇ ਆ ਕੇ ਅਵਗਿਆ ਕਰਨੀ ਚਾਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਾਂ ਬਾਬਾ ਜੀ ਨੇ ਫਿਰ ਬਾਬਾ ਈਸ਼

ਸੁਚੇਤ ਹੋ ਕੇ ਨਾਮ ਬਾਣੀ ਦਾ ਪ੍ਰਵਾਹ ਚਲਾਇਆ ਕਰੋ। ਤਾਂ ਉਦੋਂ ਦਾ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ, ਸ਼੍ਰੀ ਅਖੰਡ ਪਾਠ, ਬੇਅੰਤ ਬਾਣੀ ਦੇ ਪ੍ਰਵਾਹ ਸ਼੍ਰੀ ਨਾਨਕਸਰ ਵਿਖੇ ਚੱਲ ਰਹੇ ਨੇ। ਸੰਗਤਾਂ ਆ ਕੇ ਆਪਣੀਆਂ ਅਰਦਾਸਾਂ ਕਰਦੀਆਂ ਨੇ, ਬਾਬਾ ਜੀ ਦੀਆਂ ਖੁਸ਼ੀਆਂ ਲੈਂਦੀਆਂ ਨੇ, ਤੇ ਫਿਰ ਚੋਲੀਆਂ ਭਰ ਕੇ ਆਪਣੇ ਘਰਾਂ ਨੂੰ ਜਾਂਦੀਆਂ ਨੇ। ਤਾਂ ਬਾਬਾ ਜੀ ਕੋਲ ਬੇਸ਼ੱਕ ਕੋਈ ਵੀ ਆਉਂਦਾ ਸੀ, ਪਰ ਉਹਨੂੰ ਇੱਕੋ ਤਾਕੀਦ ਕਰਦੇ ਸਨ, ਬਈ ਰੱਬ ਨੂੰ ਵਿਸਰਿਆ ਹੋਇਆ ਕਿ ਰੱਬ ਨੂੰ ਚੇਤੇ ਰੱਖਿਆ। ਜੇ ਆਖਣਾ ਬਾਬਾ ਜੀ ਵਿਸਰਿਆ, ਤਾਂ ਕਹਿਣਾ ਬਈ ਹੁਣ ਸਮੇਂ ਨੂੰ ਸੰਭਾਲ ਲੈ, ਚੇਤੇ ਕਰ ਲੈ, ਕਿਉਂਕਿ ਮਹਾਂਪੁਰਖਾਂ ਨੂੰ ਕੋਈ ਸਵਾਰਥ ਨਹੀਂ ਹੁੰਦਾ, ਕੋਈ ਲਾਲਚ ਨਹੀਂ ਹੁੰਦਾ। ਉਹਨਾਂ ਨੂੰ ਤਾਂ ਆਏ ਦੀ ਖੁਸ਼ੀ ਨਹੀਂ ਹੁੰਦੀ, ਗਏ ਦਾ ਗਮ ਨਹੀਂ ਹੁੰਦਾ। ਉਹ ਤਾਂ ਕੇਵਲ ਨਿਰੰਕਾਰ ਨਾਲ ਜੋੜਦੇ ਨੇ। ਉਹਨਾਂ ਪੂਰਨਿਆਂ ਤੇ ਫਿਰ ਬਾਬਾ ਈਸ਼ਰ ਸਿੰਘ ਜੀ ਚੱਲੇ। 13 ਵਰਿਆਂ ਦੇ ਨਿੱਕੇ ਜੇ ਸਮੇਂ ਅੰਦਰ ਬਾਬਾ ਈਸ਼ਰ ਸਿੰਘ ਜੀ ਨੇ 7 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਕਿਉਂਕਿ ਜੋਤ ਤਾਂ ਬਾਬਾ ਨੰਦ ਸਿੰਘ ਜੀ ਦੀ ਮਹਾਰਾਜ ਦੀ ਹੀ ਸੀ ਨਾ। 7 ਲੱਖ ਪ੍ਰਾਣੀਆਂ ਨੂੰ ਗੁਰੂ ਵਾਲੇ ਬਣਾ ਦਿੱਤਾ। ਜਦੋਂ ਆਪ ਪਟਨੇ ਵਿੱਚ ਗਏ ਤੇ ਸਰਦਾਰ ਬਖਸ਼ੀ ਸਿੰਘ ਨੇ ਅਰਦਾਸ ਕੀਤੀ, ਬਾਬਾ ਜੀ ਥੋੜੇ ਦਿਨ ਹੋਰ ਰੁਕੋ। ਇਹ ਬੜਾ ਅਮੀਰ ਸੀ, ਧਨ ਦੌਲਤ ਦੀ ਪਰਵਾਹ ਨਹੀਂ ਸੀ, ਤੇ ਬਾਬਾ ਜੀ ਨੇ ਵੀ ਮੁਸਕਰਾ ਕੇ ਆਖਿਆ ਵੀ ਜੇ ਰੁਕਣਾ 2-4 ਦਿਨ ਰੁਕਾਂਗੇ ਪਰ ਭੇਟਾਂ ਲੱਗੇਗੀ। ਇਹਨੇ ਮਨ ਵਿੱਚ ਸੋਚਿਆ 50,000 ਰੁਪਿਆ ਦੇ ਦੇਵਾਂਗਾ। ਬਾਬਾ ਜੀ ਹਿਰਦੇ ਦੀ ਪੱਟੀ ਵਾਚ ਗਏ ਤੇ ਕਹਿਣ ਲੱਗੇ ਵੀ ਇਹ ਤਾਂ ਥੋੜੀ ਹੈ। ਫਿਰ ਮਨ ਵਿੱਚ ਕਹਿੰਦਾ 1,00,000 ਰੁਪਿਆ ਦੇ ਦਿਆਂਗਾ। ਉਸ ਵੇਲੇ 1,00,000 ਬਹੁਤ ਹੁੰਦਾ ਸੀ। ਤੇ ਬਾਬਾ ਜੀ ਨੇ ਫਿਰ ਆਖਿਆ ਵੀ ਭੇਟਾਂ ਥੋੜੀ ਹੈ, ਮਹਾਂਪੁਰਖੋ ਜੋ ਮੰਗੋਗੇ ਦੇਵਾਂਗਾ। ਆਖਿਆ ਬਚਨ ਹੈ ਜੀ ਮਹਾਰਾਜ। ਤਾਂ ਫਿਰ ਆਖਿਆ ਬਖਸ਼ੀ ਸਿਆ, ਸਭ ਤੋਂ ਪਹਿਲਾਂ ਤੂੰ ਅੰਮ੍ਰਿਤ ਛਕ ਲੈ। ਰੋ ਕੇ ਚਰਨਾਂ ਤੇ ਗਿਰ ਪਿਆ। ਦੁਨੀਆਂ ਦੇ ਮਹਾਂਪੁਰਖ ਆਏ, ਕੋਈ ਪੈਸੇ ਲੈ ਗਿਆ, ਸੇਵਾ ਲੈ ਗਿਆ, ਮਾਇਆ ਲੈ ਗਿਆ, ਪਰ ਐਸੇ ਮਹਾਂਪੁਰਖ ਜਿਨ੍ਹਾਂ ਨੇ ਮੈਨੂੰ ਤਾਰਨ ਦਾ ਸੋਚਿਆ। ਤਾਂ ਚਰਨਾਂ ਤੇ ਗਿਰਿਆ, ਮਹਾਰਾਜ ਬਖਸ਼ ਲਓ। ਤਾਂ ਇਸਨੇ ਵੀ ਅੰਮ੍ਰਿਤ ਛਕਿਆ ਤੇ ਹੋਰ ਇਸ ਨੂੰ ਦੇਖ ਕੇ ਹਜ਼ਾਰਾਂ ਸੰਗਤਾਂ ਨੇ ਅੰਮ੍ਰਿਤ ਛਕਿਆ। ਇਹ ਸਨ ਬਾਬਾ ਜੀ ਦੇ ਤਾਰਨ ਦੇ ਢੰਗ, ਨਾਮ ਜਪਾਉਣ ਦੇ ਨਿਰਾਲੇ ਢੰਗ ਸਨ ਬਾਬਾ ਜੀ ਦੇ। ਜੋ ਕੋਈ ਵੀ ਆਉਂਦਾ ਉਸ ਨੂੰ ਨਾਮ ਜਪਾਉਂਦੇ। ਤਾਂ ਹੀ ਤਾਂ ਅੱਜ ਨਾਮ ਜਪਿਆ, ਜਿੱਥੇ ਬੈਸਣ ਸਾਧ ਜਨ ਸੋ ਥਾਨ ਸੁਹੰਦਾ।

ਨਿਰੰਕਾਰ ਦੇ ਕਰੋ ਬਖਸ਼ੀਆਂ ਹੋਈਆਂ ਰੂਹਾਂ। ਜੋ ਸੰਸਾਰ ਵਿੱਚ ਆ ਕੇ ਇਹ ਚੇਤਾ ਕਰਾਉਂਦੀਆਂ ਨੇ ਕਿ ਇਹ ਜੀਵ ਤੂੰ ਨਿਰੰਕਾਰ ਨੂੰ ਕਿਉਂ ਵਿਸਾਰਿਆ। ਜਿਸ ਪਰਮੇਸ਼ਵਰ ਨੇ ਤੈਨੂੰ ਏਡੀ ਅਮੋਲਕ ਦੇਹੀ, ਏਡਾ ਅਮੋਲਕ ਸਮਾਂ ਬਖਸ਼ਿਆ, ਤੂੰ ਉਸ ਨਿਰੰਕਾਰ ਨੂੰ ਕਿਉਂ ਵਿਸਾਰਿਆ। ਪਿਆਰੀ ਸਾਧ ਸੰਗਤ, ਐਸੇ ਸੰਤ ਬ੍ਰਹਮ ਗਿਆਨੀ ਮਹਾਂਪੁਰਖ ਸੰਸਾਰ ਵਿੱਚ ਨਿਤ ਅਵਤਾਰ ਹੁੰਦੇ ਨੇ ਤੇ ਭੁੱਲੇ ਭਟਕੇ ਲੋਕਾਂ ਨੂੰ ਮੁੜ ਸਮਤ ਲਾ ਕੇ ਵਾਹਿਗੁਰੂ ਨਾਲ ਜੋੜਦੇ ਨੇ। ਐਸੇ ਮਹਾਂਪੁਰ

ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਲਾਇਆ। ਬਾਬਾ ਜੀ ਦੇ ਦਰਸ਼ਨ ਹੀ ਐਸੇ ਸਨ ਕਿ ਜੋ ਕੋਈ ਵੀ ਕਰਦਾ ਸੀ ਨਾਮ ਜਪਣ ਵਾਲਿਆਂ ਦੇ ਦਰਸ਼ਨ ਤੇ ਫਿਰ ਆਪੇ ਪਿਆਰ ਨਾਲ ਮੁਖ ਆਖਦਾ ਸੀ ਸਤਨਾਮ ਸ਼੍ਰੀ ਵਾਹਿਗੁਰੂ, ਕਿਉਂਕਿ ਨਾਮ ਜਪਣ ਵਾਲਿਆਂ ਦੇ ਦਰਸ਼ਨ ਵਡਭਾਗਿਆਂ ਨੂੰ ਹੁੰਦੇ ਨੇ। ਹਜ਼ੂਰ ਬਾਣੀ ਚ ਕਹਿੰਦੇ ਨੇ ਇਹ ਨਿਸ਼ਾਨੀ ਸਾਧਕੀ ਜਿਸ ਭੇਟਤ ਤਰੀ, ਇਹ ਮਹਾਂਪੁਰਖ ਦੀ ਨਿਸ਼ਾਨੀ ਹੈ ਜਿਸ ਨੂੰ ਮਿਲਦਿਆਂ ਹੀ ਅਕਾਲ ਪੁਰਖ ਚੇਤੇ ਆ ਜਾਵੇ, ਕਿਉਂਕਿ ਜਿਹੜੇ ਨਾਮ ਜਪਣ ਵਾਲੇ ਹੁੰਦੇ ਨੇ ਇਹਨਾਂ ਦੇ ਰੋਮ ਰੋਮ ਵਿੱਚ ਵਾਹਿਗੁਰੂ ਵਸਿਆ ਹੁੰਦਾ। ਬਾਬਾ ਜੀ ਨੇ ਕਠੋਰ ਤਪ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਰਿਝਾਇਆ। ਸਾਰੀ ਸਾਰੀ ਰਾਤ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਖੜੇ ਹੋ ਕੇ ਚਵਰ ਕਰਨਾ। ਜਦੋਂ ਇੱਕ ਵੇਰਾ ਸੰਤ ਜਸਵੰਤ ਸਿੰਘ ਜੀ ਨੇ ਬਾਬਾ ਜੀ ਨੂੰ ਆਖਿਆ, ਇਹ ਰੱਬ ਦੇ ਪਿਆਰੇ ਆਪਾਂ ਨਾਮ ਜਪਣ ਵੱਲ ਤੁਰੇ ਤਾਂ ਹਾਂ ਤੇ ਨਿਤ ਅਰਦਾਸ ਵੀ ਕਰਦੇ, ਹੇ ਨਿਰੰਕਾਰ ਤੇਰੇ ਨਾਲ ਸਾਡੀ ਪ੍ਰੀਤ ਹੈ, ਪਰ ਜਿਵੇਂ ਮਹਾਂਪੁਰਖੋ ਧੰਨੇ ਨੇ ਠਾਕੁਰ ਨੂੰ ਭੋਗ ਲਵਾਇਆ ਸੀ ਕਿ ਸਾਡੀ ਪ੍ਰੀਤ ਵੀ ਐਸੀ ਹੈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਹੋ ਕੇ ਸਾਡਾ ਭੋਗ ਲਾਉਣ। ਤੇ ਬਾਬਾ ਜੀ ਮੁਸਕਰਾ ਪਏ, ਆਖਣ ਲੱਗੇ, ਜਸਵੰਤ ਸਿੰਘ ਜੀ ਇਸ ਪ੍ਰਸੰਨਤਾ ਨੂੰ ਹਾਸਲ ਕਰਨ ਦੇ ਲਈ ਕਾਲਣਾ ਵੀ ਅੱਤ ਦੀ ਕਮਾਈ ਕਰਨੀ ਪਏਗੀ, ਬਹੁਤ ਕਾਲਣਾ ਕਰਨੀ ਪਏਗੀ। ਤੇ ਬਾਬਾ ਜਸਵੰਤ ਸਿੰਘ ਜੀ ਕਹਿਣ ਲੱਗੇ, ਐ ਰੱਬ ਦੇ ਪਿਆਰੇ, ਦੁਨੀਆਂ ਨੂੰ ਛੱਡਿਆ, ਘਰ ਬਾਰ ਤਿਆਗਿਆ, ਜੰਗਲਾਂ ਵਿੱਚ ਆ ਕੇ ਸਮਾਧੀਆਂ ਲਾਈਆਂ, ਤੇ ਜੇਕਰ ਗੁਰੂ ਨਾਨਕ ਦੇ ਦਰਸ਼ਨ ਵੀ ਨਾ ਹੋਏ ਤਾਂ ਇਹ ਜਨਮ ਕਿਸ ਲੇਖੇ। ਤਾਂ ਬਾਬਾ ਜੀ ਨੇ ਆਖਿਆ, ਫਿਰ ਅੱਜ ਤੋਂ ਇਹ ਪ੍ਰਣ ਕਰ ਲਓ ਕਿ ਜਿਤਨਾ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਧੰਨ ਗੁਰੂ ਨਾਨਕ ਪ੍ਰਤੱਖ ਆ ਕੇ ਭੋਗ ਨਹੀਂ ਲਗਾਉਂਦੇ, ਅਸੀਂ ਵੀ ਉਤਨਾ ਚਿਰ ਪ੍ਰਸਾਦ ਨਹੀਂ ਛਕਣਾ। ਬਾਬਾ ਜੀ ਨੇ ਅਰਦਾਸ ਕੀਤੀ ਤੇ ਆਖਿਆ, ਜਿਵੇਂ ਲਾਲੋ ਨੇਕ ਦੀ ਕਮਾਈ ਕਰਕੇ ਲਿਆਇਆ ਸੀ ਤੇ ਗੁਰੂ ਨਾਨਕ ਨੇ ਪ੍ਰਸਾਦ ਛਕਿਆ ਸੀ, ਅਸੀਂ ਵੀ ਅੱਜ ਤੋਂ ਜੰਗਲਾਂ ਵਿੱਚੋਂ ਲੱਕੜਾਂ ਕੱਟ ਕੇ ਉਹਨਾਂ ਨੂੰ ਵੇਚ ਕੇ ਉਸ ਕਮਾਈ ਵਿੱਚੋਂ ਪ੍ਰਸਾਦ ਤਿਆਰ ਕਰਾਂਗੇ, ਫਿਰ ਗੁਰੂ ਨਾਨਕ ਜ਼ਰੂਰ ਅੰਗੀਕਾਰ ਕਰੇਗਾ। ਸਾਧ ਸੰਗਤ ਪ੍ਰਸ਼ਾਦ ਤਿਆਰ ਕੀਤਾ, ਰੱਖਿਆ, ਇੱਕ ਵੇਰਾ ਦੋ ਵੇਰਾ ਜਦੋਂ ਭੋਗ ਨਾ ਲੱਗਿਆ ਤਾਂ ਬਾਬਾ ਜੀ ਨੇ ਆਖਿਆ, ਅਸੀਂ ਵੀ ਉਤਨਾ ਚਿਰ ਨਹੀਂ ਛਕਣਾ ਜਿਤਨਾ ਚਿਰ ਗੁਰੂ ਨਾਨਕ ਆਪ ਨਹੀਂ ਭੋਗ ਲਾਉਣਗੇ। ਬਿਲਕਦੀਆਂ ਪਈਆਂ ਸਨ ਦੋ ਰੂਹਾਂ ਗੁਰੂ ਨਾਨਕ ਦੇ ਦਰਸ਼ਨ ਲਈ ਤੇ ਤਰਲਾ ਪਾ ਪਾ ਕੇ ਕਹਿੰਦੇ ਨੇ, ਕਦੋਂ ਆਵੋਗੇ, ਕਦੋਂ ਆ ਕੇ ਪ੍ਰਸਾਦ ਭੋਗ ਲਾਵੋਗੇ। ਰੋਜ ਜਾਉਣਾ, ਲੱਕੜਾਂ ਕੱਟਣੀਆਂ, ਬਾਜ਼ਾਰ ਵਿੱਚ ਵੇਚਣੀਆਂ ਤੇ ਆ ਕੇ ਅਰਦਾਸ ਕਰਨੀ। ਅੱਜ 6-7 ਦਿਹਾੜੇ ਹੋ ਗਏ ਜਦੋਂ ਭੋਗ ਨਹੀਂ ਲੱਗਿਆ। ਅਰਦਾਸ ਕਰਦੇ ਕਰਦੇ ਬਾਬਾ ਜੀ ਦਾ ਸਰੀਰ ਨਿਢਾਲ ਹੋ ਗਿਆ, ਕਿਉਂਕਿ 6-7 ਦਿਹਾੜਿਆਂ ਤੋਂ ਸਰੀਰ ਦੇ ਅੰਦਰ ਅੰਨ ਦਾ ਇੱਕ ਦਾਣਾ ਵੀ ਨਹੀਂ ਸੀ ਗਿਆ। ਦੇਖੋ ਕਿਹੜੀ ਪ੍ਰੀਤ ਸੀ ਬਾਬਾ ਜੀ ਦੀ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਇਹਦੀ ਪ੍ਰੀਤ ਪਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਤੇ ਇੱਕ ਵੀ ਅੰਨ ਦਾ ਦਾਣਾ ਅੰਦਰ ਨਾ ਗਿਆ ਤੇ ਸਰੀਰ ਨਿਢਾਲ ਹੋ ਕੇ ਗਿਰ ਪਿਆ। ਜਦੋਂ ਗਿਰ ਗਏ ਬਾਬਾ ਜੀ ਤਾਂ ਬਾਬਾ ਜਸਵੰਤ ਸਿੰਘ ਜੀ ਨੂੰ ਆਖਣ ਲੱਗੇ, ਵੀ ਰਾਗਾ ਸਿਆ, ਹੁਣ ਤਾਂ ਸ਼ਬਦ ਪੜ੍ਹ ਕੇ ਜਨਮ ਤੁਮਾਰੇ ਲੇਖੇ।
ਇਹ ਨਿਰੰਕਾਰ ਜੇ ਆ ਕੇ ਭੋਗ ਲੱਗ

ਉਸੇ ਵੇਲੇ ਸਤਿਗੁਰਾਂ ਦੀ ਰਹਿਮਤ ਹੋਈ, ਪ੍ਰੀਖਿਆ ਦੀਆਂ ਘੜੀਆਂ ਪੂਰੀਆਂ ਹੋਈਆਂ ਤੇ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਤੱਖ ਗੁਰੂ ਨਾਨਕ ਪ੍ਰਗਟ ਹੋਏ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਪ੍ਰਤੱਖ ਪ੍ਰਗਟ ਹੋ ਕੇ ਭੋਗ ਛਕਿਆ।

ਤਾਂ ਬਾਬਾ ਜਸਵੰਤ ਸਿੰਘ ਜੀ ਨੇ ਆਖਿਆ, ਮਹਾਰਾਜ ਤੁਹਾਡੇ ਦਰਸ਼ਨ ਚਾਹੀਦੇ ਸਨ, ਨਹੀਂ ਰਾਧਾ ਸਿੰਘ ਕੁਝ ਮੰਗ ਲੈ। ਮਹਾਰਾਜ ਤੁਹਾਡੇ ਦਰਸ਼ਨ ਮਿਲ ਗਏ, ਹੋਰ ਕੀ ਚਾਹੀਦਾ। ਨਹੀਂ ਰਾਧਾ ਸਿੰਘ, ਸਾਡਾ ਤੀਸਰਾ ਬਚਨ ਹੈ ਕੁਝ ਮੰਗ। ਆਖਿਆ ਫਿਰ ਇੱਕ ਕਿਰਪਾ ਕਰਨੀ, ਜਦੋਂ ਵੀ ਮੈਂ ਕੀਰਤਨ ਕਰਾਂ ਤਾਂ ਇਸੇ ਤਰ੍ਹਾਂ ਮੈਨੂੰ ਆਪਣੇ ਸੋਹਣੇ ਦਰਸ਼ਨ ਦਿੰਦੇ ਰਹਿਣਾ। ਤੇ ਬਾਬਾ ਜੀ ਨੂੰ ਸਾਹਿਬ ਜੀ ਨੇ ਆਖਿਆ, ਐ ਰਿੱਕੀ ਜੀ ਤੁਸੀਂ ਕੀ ਲੈਣਾ ਹੈ? ਬਾਬਾ ਜੀ ਆਖਣ ਲੱਗੇ, ਗਰੀਬ ਨਿਵਾਜ, ਮੈਨੂੰ ਤਾਂ ਮੰਗਣਾ ਹੀ ਕੋਈ ਨਹੀਂ ਆਉਂਦਾ, ਮੈਂ ਤੇਰੇ ਕੋਲੋਂ ਕੀ ਮੰਗਾਂ? ਸਾਹਿਬ ਜੀ ਨੇ ਆਖਿਆ, ਨਹੀਂ ਰਿੱਕੀ ਜੀ ਕੁਝ ਤਾਂ ਮੰਗੋ, ਨਹੀਂ ਮੇਰਾ ਦੇ ਸਾਈ ਮੈਨੂੰ ਮੰਗਣਾ ਨਹੀਂ ਆਉਂਦਾ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਆਖਣ ਲੱਗੇ, ਕੁਝ ਮੰਗੋ ਬਈ। ਤਾਂ ਆਖਿਆ, ਮਹਾਰਾਜ ਮੰਗਣਾ ਤਾਂ ਨਹੀਂ ਆਉਂਦਾ, ਪਰ ਕਿਰਪਾ ਕਰਦੀ ਇਸੇ ਤਰ੍ਹਾਂ ਜਦੋਂ ਵੀ ਪ੍ਰਸਾਦ ਤਿਆਰ ਕਰਾਂ ਤੇ ਮੇਰਾ ਗਰੀਬ ਦਾ ਪ੍ਰਵਾਨ

ਪੂਰ ਨਹੀਂ ਪਾਏ ਕਿ ਕਿਵੇਂ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਨਾਲ ਪ੍ਰੀਤ ਪਾਉਣੀ, ਕਿਵੇਂ ਹਾਜ਼ਰ ਨਾਜ਼ਰ ਸਮਝ ਕੇ ਭੋਗ ਲਗਾਉਣ, ਆਪ ਕਿਆ ਕਰਦੇ ਸਨ? ਜਦੋਂ ਵੀ ਪ੍ਰਸਾਦ ਛਕੀਏ ਤਾਂ ਆਖੀਏ ਗੁਰੂ ਨਾਨਕ ਤੇਰਾ ਦਿੱਤਾ ਖਾਰੇ, ਜਦੋਂ ਵੀ ਪਹਿਨੀਏ ਤਾਂ ਆਖੀਏ ਗੁਰੂ ਨਾਨਕ ਤੇਰਾ ਦਿੱਤਾ ਖਾਦਾ ਪਹਿਨ ਰਹੇ ਹਾਂ, ਤੇਰੀ ਬਖਸ਼ੀ ਸਦਕਾਂ ਸਾਰੀਆਂ ਖੁਸ਼ੀਆਂ ਮਾਣ ਰਹੀ ਹਾਂ। ਤਾਂ ਇਸ ਤਰ੍ਹਾਂ ਬਾਬਾ ਜੀ ਨੇ ਕਈ ਪੂਰਨੇ ਪਾਏ ਤੇ ਜੋ ਕੋਈ ਵੀ ਆਉਂਦਾ ਉਸ ਨੂੰ ਵੀ ਇਹੀ ਕਹਿੰਦੇ ਬਈ ਇੱਕ ਦਾ ਹੋ ਜਾ, ਬਹੁਤੇ ਦਰਵਾਜ਼ਿਆਂ ਦਾ ਪ੍ਰਾਹੁਣਾ

ਤਾਂ ਗੁਰੂ ਤੇਰੇ ਸਾਰੇ ਕਾਰਜ ਸਵਾਰੇ ਗਾ। ਅਚਿੰਤ ਕਾਜ ਕਰੇ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ, ਜਿਨ੍ਹਾਂ ਨੂੰ ਨਾਮ ਪਿਆਰਾ ਲੱਗਦਾ ਹੈ, ਵਾਹਿਗੁਰੂ ਆਪ ਉਹਨਾਂ ਦੇ ਕਾਜ ਸਵਾਰਦਾ। ਇਸ ਤਰ੍ਹਾਂ ਹਰ ਕਿਸੇ ਨੂੰ ਜਿਵੇਂ ਵੀ ਹੋਣਾ, ਬਾਬਾ ਜੀ ਨੇ ਉਹਦੀ ਸੁਰਤੀ ਨਿਰੰਕਾਰ ਦੇ ਚਰਨਾਂ ਨਾਲ ਜੋੜ ਦੇਣੀ। ਇਸੇ ਲਈ ਤਾਂ

ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਪ੍ਰੀਤ ਲਾਈ ਬੈਠੇ ਸਨ ਤੇ ਕੀਰਤਨ ਹੋ ਰਿਹਾ ਸੀ, ਸੰਗਤਾਂ ਕੀਰਤਨ ਸੁਣ ਰਹੀਆਂ ਸਨ ਤੇ ਸੰਗਤਾਂ ਦੇ ਵਿੱਚ ਕੁਝ ਐਸੇ ਸੰਗੀਤ

ਨਵਾਂ ਸ਼ੁਰੂ ਕਰਨ ਲੱਗੇ ਸਾਂ ਸੋਚਿਆ ਦਰਸ਼ਨ ਕਰ ਆਈਏ। ਤੇ ਫਿਰ ਇਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਬਾਬਾ ਜੀ ਕੀ ਕਰੀਏ, ਨਿਤਨੇਮ ਦਾ ਵੇਲਾ ਹੀ ਨਹੀਂ ਮਿਲਦਾ। ਤਾਂ ਬਾਬਾ ਜੀ ਨੇ ਆਖਿਆ, ਸਰਦਾਰ ਬੂਟਾ ਸਿੰਘ ਤੇ ਸਰਦਾਰ ਰੋੜ ਸਿੰਘ ਨੂੰ ਆਖਿਆ, ਬਈ ਗੁਰਮੁਖੋ, ਜੇ ਨਾਮ ਜਪਣ ਦਾ ਵੇਲਾ ਨਹੀਂ ਮਿਲਦਾ ਤਾਂ ਤੁਹਾਨੂੰ ਸੌਖੀ ਜੁਗਤੀ ਦੱਸ ਦੇਣੀ। ਬਾਬਾ ਜੀ ਉਹ ਕਿਹੜੀ? ਆਖਿਆ, ਜਦੋਂ ਟੇਸਾ ਚਲਾਉਂਦੇ ਹੋ ਤਾਂ ਮੁੱਖ ਨਾਲ ਵਾਹਿਗੁਰੂ ਵਾਹਿਗੁਰੂ ਕਹਿੰਦੇ ਰਿਹਾ ਕਰੋ, ਜਦੋਂ ਲੱਕੜ ਉੱਪਰ ਆਰੀ ਚਲਾਉਂਦੇ ਹੋ ਤਾਂ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਕਹਿੰਦੇ ਰਿਹਾ ਕਰੋ। ਆਰੀ ਲੱਕੜ ਨੂੰ ਕੱਟੇਗੀ ਤੇ ਰਸਨਾ ਤੋਂ ਜਪਿਆ ਹੋਇਆ ਵਾਹਿਗੁਰੂ ਤੁਹਾਡੇ ਪਾਪਾਂ ਨੂੰ ਕੱਟੇਗਾ। ਸਾਧ ਸੰਗਤ ਬੋਲੋ।

ਉਹਨੂੰ ਪਰਮੇਸ਼ਵਰ ਨਾਲ ਜੋੜ ਦਿੰਦੇ, ਕਿਉਂਕਿ ਰੱਬ ਦੇ ਪਿਆਰੇ ਤਾਂ ਆਉਂਦੇ ਹੀ ਨਾਮ ਜਪਾਵਣ ਲਈ। ਹੇ ਬਾਬਾ ਜੀ, ਧੰਨ ਤੁਹਾਡੀ।

0: sayılır, Musa dedi. Menti karına han, durması, guru, padişahası, padişah. Kevr takı de mal çakırı, bani de doğru çakırı, kalbi de uzay çakta sakırı. Şabat da dağır, yani ruhtan durun sesi ki padişahliğini sahibi sandır. Bari adımla, bari sıkkarına, bari tazirine, daha bir ilk sahibine, bari nimrta ve sat bahanına, namuska kolbi akta satma, şirin
1: Allah'ı kudu.
0: Fir kirpa karo, kyaar karo, di ਮੁਖਮਸਤਕ ਰਸਨਾ ਪਵਿੱਤਰ ਕਰਨ ਲਈ ਬੇਨਤੀ ਕਰਦਾ ਹਾਂ ਸਭ ਵਿਚਾਰੋ ਸਤਨਾਮ
1: ਸ੍ਰੀ ਵਾਹਿਗੁਰੂ
0: ਰਾਜਾ ਸਾਹਿਬ ਬਾਬਾ ਨਾਮ ਜੀ ਮਹਾਰਾਜ ਬਾਬਾ ਭਗਵਾਨ ਦਾਸ ਸਾਹਿਬ ਜੀ ਦੀ ਪੁਨਰ ਸਿਮਰਤੀ ਅੰਦਰ ਸਾਲਾਨਾ ਬਰਸੀ ਅੰਦਰ ਜੁੜੀ ਹੋਈ ਸਾਧ ਸੰਗਤ ਜੀ ਇਹ ਬਾਬਾ ਜੀ ਦਾ ਵੀ ਕਰਮ ਹੈ ਰਾਜਾ ਸਾਹਿਬ ਜੀ ਦਾ ਔਰ ਜਿਨ੍ਹਾਂ ਤੋਂ ਵਰਸਾਏ ਹੋਏ ਨੇ ਭਾਵ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਵੀ ਲੱਖ ਲੱਖ ਸ਼ੁਕਰ ਹੈ ਜੋ ਦਿਨ ਦੇ ਅਧਿਐਨਾਂ ਦੀ ਐਡਜਸਟਮੈਂਟ ਕਰਕੇ ਥਕਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਆਰਾਮ ਆਸਾਇਸ਼ ਦੀ ਪ੍ਰਵਾਹ ਨਾ ਕਰਦੇ ਹੋਏ ਰਾਜਾ ਸਾਹਿਬ ਜੀ ਦੀ ਪਵਿੱਤਰ ਯਾਦ ਨੂੰ ਦਿਲ ਹਿਰਦੇ ਵਿੱਚ ਸੰਭਾਲਦੇ ਹੋਏ ਆਪ ਜੀ ਗੁਰੂ ਗ੍ਰੰਥ ਸਾਹਿਬ ਜੀ ਆਗੋ ਸ਼ਰਾਮਤ ਬੈਠੇ ਹਾਂ ਔਰ ਬਾਣੀ ਗੁਰੂ ਜੀ ਦੇ ਕੀਰਤਨ ਨਾਲ ਸਨੇਹ ਦਰਸਾਉਂਦੇ ਹੋਏ ਇੱਥੇ ਇਕੱਤਰਤ ਹੋਏ ਹਨ ਮੈਂ ਸਾਰਿਆਂ ਨੂੰ ਜੀਵਾਂ ਆਖਦਾ ਹੋਇਆ ਆਪ ਦਾ ਦਿਲੋਂ ਧੰਨਵਾਦੀ ਹਾਂ ਮਸ਼ਕੂਰ ਮਮਨੂਨ ਹਾਂ ਜੋ ਆਪ ਜੀ ਨੇ ਇੱਥੇ ਦਰਸ਼ਨ ਦਿੱਤੇ ਹਨ ਦਰਅਸਲ ਗੁਰਦੁਆਰੇ ਆਉਣਾ ਇੱਥੋਂ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਆਰਾਧਾਂ ਲਫਜ਼ ਅਰਾਧਾ ਨਹੀਂ ਹੈ ਅਰਾਧਾ ਤੋ ਉਸਦੀ ਅਰਾਧਨਾ ਵਾਸਤੇ ਅਸੀਂ ਇੱਥੇ ਆਏ ਹਾਂ ਸੱਚਾ ਪਾਤਸ਼ਾਹ ਰਾਮਤ ਕਰੇ ਸਾਡਾ ਬੈਠਿਆ ਸਾਡਾ ਸੁਣਿਆ ਸਾਡਾ ਗਾਵਿਆ ਉਹ ਥਾਂ ਪਾਵੇ ਆਖੋ ਸਤਨਾਮ ਸ੍ਰੀ
1: ਵਾਹਿਗੁਰੂ ਜੀ
0: ਸਕੂਲ ਚਲੇ ਜਾਣਾ ਵੀ ਬੜਾ ਕੰਮ ਹੈ ਲੇਕਿਨ ਸਕੂਲ ਜਾ ਕੇ ਬੱਚੇ ਦਾ ਬਿਲਕੁਲ ਤਰਤੀਬ ਨਾਲ ਬੈਠਣਾ ਔਰ ਸਭ ਯਾਦ ਕਰਨਾ ਇਲਾਵਾ ਅਸੀਂ ਜੋ ਮਾਸਟਰ ਟੀਚਰ ਪ੍ਰੋਫੈਸਰ ਦੱਸ ਰਿਹਾ ਹੈ ਉਧਰ ਵੱਲ ਪੂਰੀ ਸੁਰਤ ਲਾ ਕੇ ਸੁਣਨਾ ਵੀ ਉਹ ਕੀ ਕਹਿੰਦੇ ਨੇ ਨਹੀਂ ਤਾਂ ਕੇਵਲ ਜੇ ਬੱਚਾ ਟਿਫਨ ਵੀ ਲੈ ਜਾਏ ਬਸਤਾ ਵੀ ਲੈ ਜਾਏ ਕਿਤਾਬਾਂ ਵੀ ਲੈ ਜਾਏ ਤੇ ਬੈਠ ਕੇ ਆ ਜਾਏ ਤਾਂ ਪ੍ਰਾਪਤੀ ਕੁਝ ਨਹੀਂ ਹੁੰਦੀ ਦੁਨਿਆਵੀ ਦੀ ਮਿਸਾਲ ਹੈ ਇਸ ਤਰ੍ਹਾਂ ਕਈ ਵਾਰੀ ਸਤਸੰਗ ਜੀ ਮੈਨੂੰ ਮਾਫ ਕਰ ਦੇਣਾ ਜਿਹੜੀ ਮੈਂ ਗੱਲ ਕਰਨ ਲੱਗਾ ਹਾਂ ਬਾਹਰੋਂ ਕਈ ਵਾਰੀ ਅਸੀਂ ਇੱਦਾਂ ਮੱਥਾ ਟੇਕ ਕੇ ਚਲ ਜਾਈਦਾ ਹੈ ਇਹ ਕਾਫੀ ਨਹੀਂ ਹੈ ਚਲੋ ਸਾਡੀ ਅਕੀਦਤ ਬਣੀ ਰਹੇ ਇਸ ਨੂੰ ਠੇਸ ਨਾ ਪਹੁੰਚੇ ਸਾਡੀ ਸ਼ਰਧਾ ਬਣੀ ਰਹੇ ਇਸ ਨੂੰ ਚੋਟ ਨਾ ਵੱਜੇ ਪਰ ਇਹ ਕਾਫੀ ਨਹੀਂ ਅੰਦਰ ਆ ਕਿਉਂਕਿ ਸਾਡੀ ਦੌੜ ਲੱਗੀ ਹੋਈ ਹੈ ਅਸੀਂ ਵੀ ਤੁਹਾਡੇ ਨਾਲ ਆਏ ਹਾਂ ਇਸ ਲਈ ਅਸੀਂ ਇਹਨੂੰ ਆਪਣੇ ਦਿਲ ਦੀ ਤਸੱਲੀ ਲਈ ਦਿਮਾਗੀ ਤੌਰ ਤੇ ਤਸ਼ੱਫੀ ਲਈ ਸਕੂਨ ਲਈ ਕਾਫੀ ਸਮਝਦੇ ਪਿੱਛੇ ਅਸੀਂ ਲੰਘੇ ਸਾਡੇ ਮੱਥਾ ਨਿਵਾ ਦਿੱਤਾ ਨਹੀਂ ਸਤਿਗੁਰੂ ਕਹਿੰਦੇ ਨੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਇੱਥੇ ਆਉਣ ਨਾਲ ਹੀ ਸਾਡੀ ਮੱਤ ਬੁੱਧ ਸਮਰੀ ਜਾਏਗੀ ਸਾਡੇ ਇੱਥੇ ਮਸਤਕ ਤੇ ਲੇਖ ਸ਼ਾਸਤਰ ਜੀ ਪੁੱਠੇ ਲਿਖੇ ਹੋਏ ਹਨ ਮੈਨੂੰ ਤੇ ਪਤਾ ਨਹੀਂ ਪੜ ਸੁਣ ਕੇ ਹੀ ਹੈ ਮਹਾਂਪੁਰਸ਼ਾਂ ਤੋਂ ਤੁਹਾਨੂੰ ਕਿਸੇ ਨੂੰ ਵੀ ਨਹੀਂ ਪਤਾ ਵੀ ਇੱਥੇ ਮੋਹਰ ਲੱਗੀ ਹੈ ਜਿਹੜੀ ਮੱਥੇ ਤੋਂ ਦੇਖੀ ਥੋੜੀ ਕਦੀ ਕਿਸੇ ਨੇ ਤੇ ਇੱਕ ਦੂਜੇ ਸਾਨੂੰ ਪੜ੍ਹਨੀ ਨਹੀਂ ਆਉਂਦੀ ਤੇ ਮੈਂ ਸਾਰ ਹੋਣਾ ਦੇ ਜਾਂ ਬੱਚੇ ਦੇ ਮੱਥੇ ਨੂੰ ਦੇਖਣ ਵਾਸਤੇ ਪੜ੍ਹਨ ਵਾਸਤੇ ਸਿੱਧੀਆਂ ਮੋਹਰਾਂ ਨੇ ਜਾਂ ਪੁੱਠੀ ਮੋਹਰ ਹੈ ਵੈਸੇ ਕਹਿੰਦੇ ਹਨ ਦੇਖਣ ਵਿਚ ਵੀ ਆਇਆ ਕਿ ਕਾਗਜ਼ ਦੀ ਹਿੱਕ ਤੇ ਮੋਹਰ ਦੇ ਲਫ਼ਜ਼ ਪੁੱਠੇ ਹੁੰਦੇ ਆ ਕਿਉਂਕਿ ਮੋਹਰ ਦੇ ਵਿਚ ਜਿਹੜੇ ਫਿੱਟ ਕੀਤੇ ਲਫ਼ਜ਼ ਨੇ ਨਾ ਅਲਫਾਜ਼ ਨੇ ਉਹ ਪੁੱਠੇ ਨੇ ਤੇ ਜਦੋਂ ਉਹ ਲੱਗ ਜਾਂਦੀ ਹੈ ਖਾ ਕਰਕੇ ਤੇ ਫਿਰ ਉਹ ਸਿੱਧੇ ਹੋ ਜਾਂਦੇ ਨੇ ਐਨ ਇਸੇ ਤਰ੍ਹਾਂ ਸਾਡੇ ਮਸਤਕ ਦੇ ਲੇਖ ਅਸੀਂ ਪੜ੍ਹ ਨਹੀਂ ਸਕਦੇ ਪਰ ਐਸਾ ਮਹਾਂਪੁਰਸ਼ ਵੱਡੇ ਵੱਡੇ ਸੰਤ ਮਹਾਂਪੁਰਸ਼ ਦੱਸਦੇ ਨੇ ਕਿ ਜਦੋਂ ਇੱਥੇ ਆ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ ਨਾ ਤਾਂ ਸਾਡੇ ਪੁੱਠੇ ਲੇਖ ਸਿੱਧੇ ਹੋ ਜਾਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਨ ਮਸਤਕ ਤੁਰ ਹਰ ਲਿਖਿਆ ਤੇਰਾ ਸਤਿਗੁਰ ਮਿਲਿਆ ਰਾਮ ਰਾਜ مل گیا نا پھر کی ہوا اگنی تو کیا اگیان اندھیرا کٹیا گرگیان کٹ بلیا ہر لدا رتن پدارتھ ہو کیونکہ مورا سدھیا ہو گئی لفظ سدھیا ہو گئے بس اگیان اندھیرا کٹیا جدو ساڈے اگیانتے دے چھوٹے کٹے جاننا تا پھر گیان آ کے بس جاندہ ہے مثال دے طور تے گھر وچ بالکل اندھیرا ہے کوئی لائٹ نہیں جل رہی کوئی زیرو دا بلب نہیں بڑھ رہا کوئی کندیل یا موم بتی یا لیمپ نہیں بڑھ رہی دروازہ بند کر کے سی باہر گئے ہاں آئے ہاں تا بالکل کوپا نہیں رہا بالکل کوپا نہیں رہا لیکن آ کے تیلان دی ڈبی لبی اس نو ذرا کے رگڑیا تے او دنا چانن ہو گیا اندھیرا دور ہو گیا چانن ہو گیا اندھیرا دور ہو گیا اگیانتا ساڈے ہردے وچوں نکل گئی ہے کدوں جدو گیان دا پرکاش ہو گیا مثال دے طور تے میں نے ریدی مثال دتی ہے دیوا جلے گرو گرنتھ صاحب جی کہندے نے دیوا بلے اندھیرا جائے جنہ چر دیوا نہیں بلیا نا انہ چر یہ اندھیرا ہے جنہ چر سوئچ آن کر کے لائٹ نہیں بلی انہ چر یہ اندھیرا ہے جنہ چر محبت لیمپ کو لائٹ نہیں بلی انہ چر اندھیرا ہے پھر کے جی بڑھ پی ہے تو گرو گرنتھ صاحب سچا پاتشاہ فرمان کرتے ہیں دیوا جلے اندھیرا جائے دیوا بالن واسطے اسی ایتھے آندے ہیں تاکہ ساڈے من دا جڑا نیرا ہے نا کافور ہو جائے اڑ جائے رہے کوئی نہ تے جدو گیان گرو پرکاش ہو گیا تے پھر سانو یہ سب سوچ ہی آ جانی ہے تے مانس جنم کی ہے یہ کدوں ملیا ہے کنے چر بعد ملیا ہے کنے پٹکیا دو پرمان آپ نے سرون کیتے ہون گے میں پھر دوہرا دیوا ایک پرمان سی پھرت پھرت بہتے جو گہارو
2: فرد بہت جگہار بہت جگہار مانس دہ لہی نانک مل کی دریا
0: یہ تو ملن دی واری سی یکسوئی ہون دا سما سی ملاپ دا اور وصل دا ٹائم سی اس نو یاد کیوں نہیں کیتا اس لیے بابا نانک دیو جی سانو گرو ارجن دیو جی کے بادشاہ دے سوب وچ فرمان کردے نے نانک کہت ملن کی بری بریا دریا میں واری ترن سمرت کہاں رہے اس طرح ایک اور پرمان آپ نے سرن کیتا سی کہ کئی جنم تحقیق پتن کا ہوں یہ سانو نہیں پتا کہ کن کے اسی رہ کے ہیں چلو جی کیڑے مکوڑ کی جنم ہوں ہوا تو سڑ بھی ہونے گیا تو چھ دن پڑ گیا پر جن سے پیا نا ایسے تو میں ویکے نہیں انڈیا سٹریٹ لائٹس سے سویم دیکھو تو ٹھیر لگے ہوئے ہوں نے جی جو ہم کدے منگ لے وہ پیدا بھی ہوئے نے لیکن انہوں نے جون بھی ختم ہو گئے جون سے تو پے ہی ہے نا کن

ਤੇ ਪਾਣੀ ਦੇ ਜਾਨਵਰ ਮੱਛੀਆਂ ਵਾਂਗ ਕਈ ਜਨਮ ਬਣੇ ਨੇ। ਇਹ ਨੀ ਪਤਾ ਭਾਈ ਕਿਸੇ ਦੀ ਮੱਛੀ ਨੂੰ ਕੁੰਡੀ ਪੈ ਗਈ ਹੈ ਤੇ ਆ ਗਈ ਹੈ ਨਿਕਲ ਕੇ ਪਾਣੀ ਤੋਂ ਬਾਹਰ ਜੋ ਉੱਥੇ ਮਰ ਗਈ ਹੈ, ਕਿਉਂਕਿ ਉਹਦਾ ਆਧਾਰ ਪਾਣੀ ਹੈ, ਉਹਦਾ ਜੀਵਨ ਪਾਣੀ ਹੈ, ਉਹਦੀ ਪ੍ਰੀਤੀ ਪਾਣੀ ਨਾਲ ਹੈ। ਪਾਣੀ ਤੋਂ ਕੱਢੋ ਤੇ ਮਰ ਗਈ, ਪਰ ਜੂਨ ਤੱਕ ਭੋਗੀ ਨਾ ਉਸਨੇ।

0: ਬੜੀ ਮੁੱਦਤ ਤੋਂ ਬਾਅਦ ਇਹ ਜਨਮ ਪ੍ਰਾਪਤ ਹੋਇਆ। ਭਾਵੇਂ ਇਹ ਪੜ੍ਹਨ ਵਿੱਚ ਆਇਆ ਕਿ ਉਹ ਫਲਾਂ ਜਨਮ ਵਿੱਚ ਸੀ, ਫਿਰ ਮੁੜ ਕੇ ਆ ਗਿਆ, ਫਿਰ ਆ ਗਿਆ, ਉਸਨੂੰ ਫਿਰ ਜਨਮ ਪੈ ਗਿਆ, ਮਿਲ ਗਿਆ, ਤੇ ਉਹਨੂੰ ਥੋੜੀ ਜਿਹੀ ਖਬਰ ਆਪਣੇ ਪੁਰਾਣੇ ਜਨਮ ਦੀ ਹੈ। ਇਹ ਬਾਹਰੋਂ ਪੜਿਆ ਮੈਂ, ਲੇਕਿਨ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਅਟਲ ਪ੍ਰਮਾਣ, ਅਸੀਂ ਤੇ ਗੁਰੂ ਸਾਹਿਬ ਦੇ ਅਨਿਆਈ ਆ ਨਾ, ਇਹਨਾਂ ਦਾ ਫਰਮਾਨ, ਇਹਨਾਂ ਦੇ ਬਚਨ ਪ੍ਰਵਚਨ, ਸਤਿਗੁਰੂ ਬਚਨ ਤੁਹਾਰੇ ਅਟਲ ਨੇ। ਉਹ ਕਹਿੰਦੇ ਨੇ ਕਬੀਰ ਮਾਨਸ ਜਨਮ ਦੁਲੰਬ ਹੈ ਹੋਏ ਨਾ ਪਾਰੇ ਬਾਰ, ਅੱਗੇ ਫਿਰ ਮਿਸਾਲ ਹੈ ਜੋ ਮਨ ਭਰ ਪਾ ਕੇ ਹੋਏ ਗਿਰੇ ਬੋਰ ਨਾ ਲਾਗੇ ਡਰ। ਦੁਬਾਰਾ ਇਹ ਜਨਮ ਪ੍ਰਾਪਤ ਨਹੀਂ ਹੋਣਾ, ਭਾਵ ਮਾਨਸ ਜਨਮ ਨਹੀਂ ਮਿਲਣਾ। ਮਾਨਸ ਜਨਮ ਦੁਲੰਬ ਗੁਰਮੁਖ ਪਾਇਆ। ਇੱਕ ਬੰਦੇ ਦੇ ਸਿਰ ਵਿੱਚ ਖਾਰਸ਼ ਬਹੁਤ ਹੈ, ਬਹੁਤ ਤਕਲੀਫ ਹੈ, ਦੋਨਾਂ ਹੱਥਾਂ ਨਾਲ ਉਹ ਖਨੂਹੀ ਜਾਂਦਾ। ਕਈ ਵਾਰੀ ਤੇ ਖਨੂਹਦਿਆਂ ਨਾਖਨ ਨੂੰ ਖੂਨ ਵੀ ਲੱਗ ਜਾਂਦਾ, ਪਰ ਪਰੇਸ਼ਾਨ ਬੜਾ ਹੈ। ਆਮ ਇੱਕ ਖਾਣ ਹੈ ਕਿ ਖੰਘ ਔਰ ਖੁਰਕ ਇਹ ਕਿੰਨਾ ਲਕੋ ਲਓ, ਇਹ ਪ੍ਰਗਟ ਹੋ ਹੀ ਜਾਂਦੇ। ਕਿਸੇ ਸਿਆਣੇ ਨੇ ਬੰਦੇ ਨੂੰ ਉਹਨੂੰ ਕਿਹਾ ਬੜੀ ਤਕਲੀਫ ਵਿੱਚ ਆ ਤੂੰ, ਇਹਦਾ ਕੋਈ ਪ੍ਰਬੰਧ ਕਰ। ਕਹਿੰਦਾ ਸੁਣੋ ਵੱਡਿਆ ਗਿਆਨੀਆਂ, ਇਹਦਾ ਤਾਂ ਕੋਈ ਨੀ, ਮੈਂ ਚੱਲ ਨੂੰ, ਮੈਨੂੰ ਇਹ ਦੱਸ ਵੀ ਅੱਜ ਇਸ ਨੇਲ ਕੋਠੀ ਵਿੱਚ ਮੈਂ ਵੜ ਗਿਆ ਆ, ਇਹ ਤੋਂ ਬਾਹਰ ਕਿਵੇਂ ਨਿਕਲਾ। ਐਡਾ ਮਹਾਲ ਤੇ ਇਹਦੇ ਵਿੱਚ ਨੇਲ ਕੋਠੀ ਵਿੱਚ ਮੈਂ ਵੜ ਗਿਆ, ਮੇਰੇ ਕਰਮਾਂ ਨੇ ਵਾੜ ਦਿੱਤਾ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ 12 ਮਹਾਂ ਦੇ ਆਰੰਭ ਵਿੱਚ ਕਹਿੰਦੇ ਨੇ, ਇਹ ਇਨਸਾਨ ਦੇਖ ਤੂੰ ਆਪਣੇ ਵੱਲ, ਦੋ ਕਾਰਨਾਂ ਕਰਕੇ ਤੂੰ ਪ੍ਰਭੂ ਨਾਲ ਵਿਛੜ ਗਿਆ ਹੈ। ਉਹ ਕਹਿਣ ਲੱਗਾ ਇੰਜ ਕਰ, ਇਸ ਮਹਾਲ ਦੀ ਜਿਸ ਕੋਠੀ ਵਿੱਚ ਵੜਿਆ ਹੈ ਤੇਰੇ ਸੱਜੇ ਹੱਥ ਦੀ ਕੰਧ ਹੈ, ਕੰਧ ਨਾਲ ਹੱਥ ਲਾ ਕੇ ਤੁਰਿਆ ਰਹਿ। ਬਾਪੂ ਜੀ ਭੇਜਦਾ ਨਾ ਬੁਲਾਇਆ ਕਰੋ, ਇੱਥੇ ਬੈਠ ਕੇ ਖਿਮਾ ਕਰਾ, ਮੈਂ ਵੀ ਸੋਰੀ ਮੰਗਦਾ। ਹਾਂਜੀ, ਤੇਰੇ ਸੱਜੇ ਹੱਥ ਦੀਵਾਰ ਹੈ। ਉਹ ਕਹਿੰਦਾ ਮੈਂ ਨੇਤਰਹੀਣ ਵੀ ਹਾਂ। ਮਾਨਗੁਰੂ ਜੀ ਕਹਿੰਦੇ ਨੇ ਹਮ ਅੰਧਲੇ, ਅੰਧ ਵਿਖੇ ਬਿਖਰਾਤੇ, ਅਸੀਂ ਅੰਨੇ ਹਾਂ। ਭਾਵ ਸਾਡਾ ਗਿਆਨਵਾਨ ਕੋਈ ਨਹੀਂ, ਸਾਡੇ ਗਿਆਨ ਦੇ ਔਰ ਬਿਲੋਂ ਦੇ ਚਕਸ਼ੂ ਨਹੀਂ ਹਨ। ਮੈਨੂੰ ਦੱਸ, ਕਹਿੰਦਾ ਲੈ ਮੈਂ ਤੇਰਾ ਹੱਥ ਦੀਵਾਰ ਨਾਲ ਲਵਾ ਦਿੰਦਾ, ਐ ਤੁਰਿਆ ਰਹਿ ਤੁਰਿਆ ਰਹਿ ਤੁਰਿਆ ਰਹਿ ਤੁਰਿਆ ਰਹਿ, ਜਿੱਥੇ ਕ ਦਰਵਾਜ਼ਾ ਆਊ ਨਾ ਉਸ ਘਰ ਬਾਹਰ ਨਿਕਲੇ। ਪਰ ਇਹਦੇ ਮਾੜੇ ਭਾਗਾਂ ਨੂੰ ਇਹਨੇ ਹੱਥ ਤੇ ਲਾ ਲਿਆ, ਪਰ ਜਿਸ ਵੇਲੇ ਦੀਵਾਰ ਦੇ ਕੋਲ ਆਉਣ ਲੱਗਦਾ ਵਿਛੜਿਆ ਨਾ, ਉਸ ਨੇ ਖੁਰ ਕਰਨ ਲੱਗ ਪੈਂਦਾ, ਤੁਰਿਆ ਤੁਰਿਆ ਦਰਵਾਜ਼ਾ ਨਿਕਲ ਜਾਂਦਾ, ਦਰਵਾਜ਼ਾ ਨਿਕਲ ਗਿਆ। ਇਹ ਦੋ ਚਾਰ ਚੱਕਰ ਮਾਰੇ, ਦਰਵਾਜ਼ਾ ਨਿਕਲ ਗਿਆ, ਵਿਚਾਰਾ ਅੰਦਰ ਤੜਫ ਕੇ ਮਰ ਗਿਆ। ਹੁਣ ਤਰੀਕਾ ਇਹ ਹੀ ਹੈ ਵੀ ਇਸ ਜਨਮ ਵਿੱਚ ਆ ਕੇ, ਸਾਸਤਰ ਜੀ ਮਨੁੱਖਾ ਜਨਮ ਵਿੱਚ ਆ ਕੇ ਪ੍ਰਭੂ ਦਾ ਸਿਮਰਨ ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਮਨ ਤੰਤਰ ਪੀਏ, ਇੱਥੋਂ ਦੀ ਬਾਹਰ ਨਿਕਲ ਹੋਣਾ। ਇਸੇ ਜਨਮ ਵਿੱਚ ਊਟ ਨੂੰ ਕੁਝ ਨਹੀਂ ਪਤਾ, ਸ਼ੇਰ ਨੂੰ ਕੁਝ ਨਹੀਂ ਪਤਾ, ਕੁੱਤੇ ਨੂੰ ਕੁਝ ਨਹੀਂ ਪਤਾ। ਦੇਖੋ ਜਿੰਨੇ ਗਿਆਨੀ ਨੇ, ਜਿੰਨੇ ਵਿਗਿਆਨੀ ਨੇ, ਜਿੰਨੇ ਮਹਾਂਪੁਰਸ਼ ਨੇ, ਜਿੰਨੇ ਸੰਤ ਜਨ ਨੇ, ਜਿੰਨੇ ਮਹਾਤਮਾ ਨੇ, ਜਿੰਨੇ ਗੁਰੂ ਪੀਰ ਹੋਏ ਹਨ, ਸਾਰੇ ਇਹੀ ਸਮਝਾਉਂਦੇ ਹਨ। ਪਰ ਇਹਦੀ ਹਾਲਤ ਆਹ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਸੇ ਸਾਸਨ ਜੀ ਇੱਕ ਵਾਰੀ ਅਦਵਾਨ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹਦੀ ਹਾਲਤ ਉਸ ਬੰਦਰ ਵਰਗੀ ਹੈ ਜਿਹਨ ਮਾਰਕਟ ਮੁਸ਼ਕੀ ਅਨਾਜ ਕੀ ਮਨ ਬੌਰਾ ਰੇ। ਇੱਕ ਬਰਤਨ ਹੈ, ਉਹਦਾ ਛੋਟਾ ਜਿਹਾ ਗਲਮਾ ਹੈ, ਹੇਠੋਂ ਬੜਾ ਲੰਬਾ ਚੌੜਾ ਹੈ। ਬੰਦਰ ਨੇ ਦੇਖ ਲਿਆ ਕਿ ਇਹਦੇ ਵਿੱਚ ਖਿੱਲਾਂ ਪਈਆਂ ਨੇ, ਦਾਣੇ ਪਏ ਨੇ, ਹੁਣ ਹੱਥ ਪਾ ਲਿਆ ਤੇ ਹੱਥ ਪਾ ਕੇ ਮੁੱਠ ਵਿੱਚ ਪਾ ਲਏ ਦਾਣੇ, ਹੁਣ ਮੁੱਠ ਜਾਂ ਬਾਹਰ ਨੂੰ ਕੱਢਦਾ ਉਹ ਨਹੀਂ ਨਿਕਲਦੀ। ਮਾਰਕਟ ਮੁਸ਼ਕੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹੱਥ ਪਸਾਰ ਛੁੱਟਣ ਕੋ ਸਹਿਸਾ ਪਰਿਓ। ਇਹ ਛੱਡਦਾ ਨਹੀਂ, ਦਾਣੇ ਛੱਡਦੇ ਤੇ ਹੱਥ ਨਿਕਲ ਸਕਦਾ ਹੈ, ਪਰ ਦਾਣੇ ਪਕੜੇ ਮੁੜ ਸਮੇਤ ਕੱਢੀ ਚਾਹਦਾ ਨਹੀਂ ਨਿਕਲਦਾ। ਹੁਣ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨੱਚਿਓ ਘਰ ਘਰ ਦੁਆਰ, ਮਾਰ ਉਹ ਲੈ ਕੇ ਨਾ ਨੱਚਦਾ ਫਿਰਦਾ ਘਰ ਘਰ ਦੁਆਰੇ ਦੁਆਰ ਜਾਂਦਾ ਹੈ, ਛੁੱਟਣ ਕੋ ਸਹਿਸਾ ਪਰੇ। ਇਸੇ ਜਨਮ ਵਿੱਚ ਆ ਕੇ ਇਸ ਗੱਲ ਦਾ ਪਤਾ ਲੱਗਣਾ ਸਾਧ ਸੰਗਤ ਜੀ, اور اسے دان وچ ہی چھڑکاوا ہاں آکھو ستنام شری اکال تے جے اسی سنبھالیا کوئی نہ پھر تے بہت مشکل ہو نرگن یار آنے ساسن جی آخو سارے تم یاد ہے
1: نرگن یار آنے سو پرب سدا سمار جنگی آس جیت رکھ نانک نبہی نال
0: ایسے جن بچا کے فسنا ہے ایسے جن بچے چھڑکارا ہونا ہے فسنا کمی ہے جی جن بندر کھلا نال فس گیا ہے مر کر مشتی اناج کی من بورا رہے دینی ہاتھ پسا چوٹن کو سرسا پرے یہ نہ بھی آپ یاد مقدس منا رہے ہیں پویتر یاد راجہ صاحب جی یا پریتم داس جی یا بڑے مہاپرش بابا جواہر سنگھ صاحب جی انہوں نے یہی گل تت کی سمجھائی ہے جیڑی بانی گرو جی نے سمجھا دیتی ہے انہوں نے جرا سرل کر کے سمجھا دیتی ہے کیونکہ ڈیوٹی جی لگی ہے بھائی تھی سمجھانی کرنی ہے وہ کہتے ہو دیکھ انسان دولت بڑی کٹھی کرتا پیا ہے دما دے پیچھے لگیا ہی پیا ہٹتا ہی نہیں رات نو ایک تو دو کیرتن تین تو چار کیرتن چھ تو سات کیرتن سات تو نو آسا دیوار دوپہرے گیارہ تو بارہ کیرتن پھر کوٹھالے کا آ جائے تو وہ نہیں چٹنا کیونکہ آ رہے ہیں رتن آ ہی جاتے ہیں کوٹھالے میں ڈھیر لگ گیا جی شام پھر سوزر دی چونکی ہے مرن کا بہانا تو آپ ہی پیا کرتا چھوٹن کو سہسا پر اس لیے بابا بھگوان داس ایک بچن کرتے ہیں کہتے ہیں دولت دان دیوان مکان نادان گمان نائن کرو تن دولت دیوان میں نے حکم حاصل میرا فرمان چلے دیکھو نا گرو نانک دیو سچے پاتشاہ جی نے کیسا پریا بچن رکھ کے کہتے ہیں جے جگ چارے یار جا انسان دی یہ خواہش ہے

ਕੋਟੇ ਪਾਉਣ ਸਫ਼ਰ ਵੀ ਕਰੀਏ ਤੇ ਸਾਡੀ ਵਾਈਬ੍ਰੇਸ਼ਨ ਸਾਰੀ ਨਾਮ ਵਾਲੀ ਬਣੀ ਰਹੇ ਇਹ ਉਪਰਾਲਾ ਕਰਿਆ ਕਰੋ ਤੇ ਬੇਨਤੀ ਇਹ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਜਿਹੜੀ ਬੇਨਤੀ ਨਾਲ ਗਮ ਨਹੀਂ ਬਣੇਗਾ ਨਾਲ ਉਪਰਾਲਾ ਕਰਿਆ ਵਾਈਬ੍ਰੇਸ਼ਨ ਬਹੁਤ ਕੰਮ ਕਰਦੀ ਹੈ ਬਹੁਤ ਇਹ ਪਾਂਡਵਾਂ ਨੇ ਜਦੋਂ ਤੀਰਾਂ ਦੀ ਸੇਜ ਤੇ ਵਿਛਾਤਾ ਭੀਸ਼ਮ ਪਿਤਾਮਾ ਨੂੰ ਪਾਂਡਵ ਭੀਸ਼ਮ ਪਿਤਾਮਾ ਦੇ ਪੈਰਾਂ ਵੱਲੇ ਬੰਨੇ ਜਾ ਕੇ ਕਹਿੰਦੇ ਆ ਕਿ ਬਈ ਤੁਸੀਂ ਹੁਣ ਦਰਗਾਹ ਨੂੰ ਜਾ ਰਹੇ ਹੋ ਸਾਨੂੰ ਕੋਈ ਉਪਦੇਸ਼ ਦੇ ਦਿਓ ਕੋਈ ਗਿਆਨ ਵੱਡੇ ਹੋ ਸਾਡੇ ਤੋਂ ਭਾਵੇਂ ਜੰਗ ਵਿੱਚ ਆਮਣੇ ਸਾਹਮਣੇ ਸਾਂ ਤੁਹਾਨੂੰ ਯਾਦ ਹੋਏਗਾ ਜਦੋਂ ਰਾਵਣ ਵੀ ਇੰਜ ਤੀਰ ਵੱਜੇ ਨੇ ਤੇ ਚੜਾਈ ਕਰਨ ਲੱਗਿਆ ਤੇ ਰਾਮ ਜੀ ਨੇ ਲਕਸ਼ਮਣ ਨੂੰ ਕਿਹਾ ਸੀ ਜਾਂ ਕੋਈ ਗਿਆਨ ਲੈ ਉਪਦੇਸ਼ ਉਹ ਸਿਰ ਵਾਲੇ ਬੰਨੇ ਖਲੋ ਗਿਆ ਸੀ ਲਕਸ਼ਮਣ ਤੇ ਰਾਮ ਜੀ ਨੇ ਕਿਹਾ ਸੀ ਕਿਸੇ ਕੋਲੋਂ ਕੁਝ ਗਿਆਨ ਲੈਣਾ ਹੋਵੇ ਤੇ ਪੈਰਾਂ ਨੇ ਬੰਨੇ ਖਲੋਈ ਨਿਮਰਤਾ ਇਹ ਬੜੀ ਪਿਆਰੀ ਨਿਰਵੈਰਤਾ ਭਈ ਤੇਰੀ ਬੁਰਿਆਈ ਨਾਲ ਵੈਰ ਸੀ ਤੇਰੇ ਨਾਲ ਭੀਸ਼ਮ ਪਿਤਾਮਾ ਨੂੰ ਇੰਨੇ ਤੀਰ ਵੱਜੇ ਨੇ ਕਿ ਇੱਥੋਂ ਤੱਕ ਲਿਖਿਆ ਵੀ ਜਿਵੇਂ ਤੀਰਾਂ ਦੀ ਸੇਜ ਦੇ ਉੱਤੇ ਲੰਮੇ ਪਿਆ ਹੁੰਦਾ ਹੈ ਸਭ ਬੰਨੇ ਤੀਰ ਖੋਬੇ ਪਏ ਤੇ ਪਾਂਡਵ ਕਹਿੰਦੇ ਬਈ ਪਿਤਾਮਾ ਕੋਈ ਉਪਦੇਸ਼ ਤੇ ਉਸ ਵੇਲੇ ਭੀਸ਼ਮ ਪਿਤਾਮਾ ਕੀ ਉਪਦੇਸ਼ ਦਿੰਦਾ ਕਹਿੰਦਾ ਕੋਈ ਬੁਰਿਆਈ ਸਾਹਮਣੇ ਵੇਖਦੇ ਹੋਵੋ ਉਹਦੇ ਲਈ ਆਵਾਜ਼ ਜ਼ਰੂਰ ਉਠਾਓ ਇਹ ਮੇਰਾ ਉਪਦੇਸ਼ ਦ੍ਰੋਪਦੀ ਨਾਲ ਹੀ ਬੋਲ ਪਈ ਕਹਿੰਦੀ ਭੀਸ਼ਮ ਪਿਤਾਮਾ ਇਹ ਉਪਦੇਸ਼ ਇਹਨਾਂ ਨੂੰ ਦੇਣ ਡਏ ਹੋ ਜਾਣ ਲੱਗਿਆ ਇਹ ਤੁਹਾਨੂੰ ਉਪਦੇਸ਼ ਦੇਣ ਦਾ ਹੱਕ ਨਹੀਂ ਬਣਦਾ ਕਿ ਬੁਰਿਆਈ ਸਾਹਮਣੇ ਵੇਖੋ ਤੇ ਆਵਾਜ਼ ਉਠਾਓ ਜਦੋਂ ਮੇਰੀ ਭਰੀ ਸਭਾ ਵਿੱਚ ਬਸਤਰ ਉਤਾਰੇ ਜਾ ਰਹੇ ਸੀ ਤੇ ਤੁਸੀਂ ਖੁਦ ਆਵਾਜ਼ ਨਹੀਂ ਉਠਾਈ ਉਹਨੂੰ ਬੈਠੇ ਸੋ ਤੁਸੀਂ ਫਿਰ ਤੁਸੀਂ ਉਪਦੇਸ਼ ਕਿਉਂ ਦਿੰਦੇ ਹੋ ਹਾਲਾ ਜਿਹੜਾ ਤੁਹਾਡੇ ਤੇ ਨਹੀਂ ਖੁਦ ਲਾਗੂ ਧਿਆਨ ਦੇ ਬੜਾ ਡੂੰਘਾ ਜਵਾਬ ਦਿੱਤਾ ਭੀਸ਼ਮ ਪਿਤਾਮਾ ਨੇ ਜਿਹਨੂੰ ਦਾਸ ਵੀ ਸੁਣ ਕੇ ਹੈਰਾਨ ਹੋਵੇ ਦ੍ਰੋਪਦੀ ਕਹਿੰਦੀ ਵੀ ਤੁਹਾਨੂੰ ਅਖੀਰਲੇ ਵੇਲੇ ਉਪਦੇਸ਼ ਦੇਣ ਦਾ ਹੱਕ ਨਹੀਂ ਕਿਉਂ ਤੁਸੀਂ ਆਪਣੇ ਤੇ ਨਹੀਂ ਕਮਾਇਆ ਭਰੀ ਸਭਾ ਚ ਤੁਸੀਂ ਬੈਠੇ ਸੋ ਜਦੋਂ ਮੇਰੀ ਆਬਰੂ ਨੂੰ ਖਤਰਾ ਤੁਸੀਂ ਦਵਾਈ ਉਠਾਈ ਨੀ ਚੁੱਪ ਇਹਨਾਂ ਨੂੰ ਉਪਦੇਸ਼ ਦਿੰਦੇ ਬੁਰਿਆਈ ਲਈ ਜ਼ਰੂਰ ਉਪਰਾਲਾ ਕਰਨਾ ਚਾਹੀਦਾ ਆਵਾਜ਼ ਉਠਾਉਣੀ ਚਾਹੀਦੀ ਭੀਸ਼ਮ ਪਿਤਾਮਾ ਕਹਿੰਦੇ ਤੀਰਾਂ ਦੀ ਸੇਜ ਦੇ ਉੱਤੇ ਪਿਆ ਅਖੀਰਲੇ ਸਵਾਸਾਂ ਹੀ ਕਹਿੰਦਾ ਬੱਚੀਏ ਇਹਦਾ ਜਵਾਬ ਲੈ ਲੈ ਉਸ ਵੇਲੇ ਜਦੋਂ ਤੇਰੀ ਭਰੀ ਸਭਾ ਵਿੱਚ ਆਬਰੂ ਇੱਜ਼ਤ ਨੂੰ ਖਤਰਾ ਹੋਇਆ ਬਸਤਰ ਉਤਾਰੇ ਜਾ ਰਹੇ ਸੀ ਮੈਂ ਆਵਾਜ਼ ਕਿਉਂ ਨਹੀਂ ਉਠਾ ਸਕਿਆ ਉਹ ਇਸ ਕਰਕੇ ਨਹੀਂ ਮੇਰੇ ਕੋਲ ਆਵਾਜ਼ ਉਠਾਈ ਗਈ ਕਿ ਦੁਰਯੋਧਨ ਦਾ ਅੰਨ ਖਾ ਕੇ ਮੇਰੀ ਬੁੱਧੀ ਦੂਸਰੀ ਹੋ ਚੁੱਕੀ ਸੀ ਮੇਰੀ ਵਾਈਬ੍ਰੇਸ਼ਨ ਉਸ ਅੰਨ ਨੇ ਅਪਸੈਟ ਕੀਤੀ ਧਿਆਨ ਦੇਣ ਮੈਂ ਉਹਦਾ ਅੰਨ ਖਾਧਾ ਜਿਹਦੀ ਅੰਨ ਖਾਣ ਨਾਲ ਮੇਰਾ ਆਲਾ ਦੁਆਲਾ ਵਾਈਬ੍ਰੇਸ਼ਨ ਬੁੱਧੀ ਦੀ ਤਬਦੀਲ ਹੋ ਗਈ ਤੇ ਭੀਸ਼ਮ ਪਿਤਾਮਾ ਕਹਿੰਦੇ ਅੱਜ ਮੈਨੂੰ ਨਾਮ ਜਪਣ ਵਾਲਿਆਂ ਦੇ ਤੀਰ ਵੱਜੇ ਹੋਏ ਧਿਆਨ ਦੇਣ
ਹੈ ਤਾਂ ਕਮਾਈ ਵਾਲਾ ਸੀ ਪਾਠ ਕ੍ਰਿਸ਼ਨ ਜੀ ਤਾਂ ਹੀ ਉਹਨਾਂ ਵਾਲਾ ਅੱਜ ਤੀਰ ਉਹਨਾਂ ਦੇ ਵੱਜੇ ਨੇ ਮੈਨੂੰ ਬੰਦਗੀ ਨਾਮ ਜਪਣ ਵਾਲਿਆਂ ਦੇ ਸੱਚਿਆਂ ਬੰਦਿਆਂ ਦੇ ਜਿਨ੍ਹਾਂ ਦੇ ਤੀਰਾਂ ਕਰਕੇ ਅੱਜ ਮੇਰੀ ਵਾਈਬ੍ਰੇਸ਼ਨ ਫਿਰ ਸੱਚੀ ਬਣ ਗਈ ਹੈ।

ਗੱਜ ਗਿਆ ਆਖੋ ਸਤਨਾਮ। ਉਹ ਸਮਾਂ ਜਦੋਂ ਸਿੱਖੀ ਘੋੜਿਆਂ ਦੀ ਕਾਠੀ ਤੇ ਸੀ, ਚਾਰ ਚਾਰ ਰਾਤਾਂ ਗੁਜ਼ਾਰੀਆਂ ਘੋੜਿਆਂ ਦੀ ਕਾਠੀ ਤੇ ਸਿੰਘਾਂ ਨੇ, ਕਿਉਂਕਿ ਹੁਕਮ ਹੋ ਗਿਆ ਸੀ ਸਿੱਖ ਖਤਮ ਕਰ ਦਿਓ। ਇਹ ਚੀਜ਼ ਨੂੰ ਮੀਡੀਏ ਰਾਹੀਂ ਪਹੁੰਚਾਉਣ ਦੀ ਲੋੜ ਹੈ, ਤਾਂ ਕਿ ਗੁਰੂ ਪਿਆਰਿਓ, ਸਾਡਾ ਪਿਓ, ਸਾਡਾ ਮਾਲਕ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਰੰਗੇ ਹੋਏ ਐਡੇ ਖਤਰਨਾਕ ਮਾਹੌਲ ਦੇ ਵੇਲੇ ਵੀ ਘੋੜਿਆਂ ਦੀਆਂ ਕਾਠੀਆਂ ਤੇ ਜਦੋਂ ਬਹਿ ਕੇ ਕੋਈ ਘਰ ਨਹੀਂ ਸੀ, ਉਹਨਾਂ ਤੋਂ ਪਹਿਲੇ ਵੀ ਇਸ ਤਰ੍ਹਾਂ ਧੀਆਂ ਦੀ ਆਵਰੂ ਨੂੰ ਬਚਾਉਂਦੇ ਰਹੇ, ਤੇ ਮੇਰਾ ਖਿਆਲ ਕਿਸੇ ਦੇ ਮਨ ਤੇ ਅਸਰ ਹੋ ਜੇ ਤੇ ਫਿਰ ਤੇ ਦ੍ਰਿਸ਼ਟੀ ਬਣ ਜਾਏਗੀ ਪਰਤਰੇ ਰੂਪ ਨਾ ਵੇਖੇ ਨੇ। ਮੇਰੇ ਪਿਤਲਾ ਇਸ ਲਿਹਾਜ਼ ਇਹ ਹੈ, ਇਹ ਮੀਡੀਆ ਰਾਹੀਂ ਲੋੜ ਬਣ ਗਈ ਅੱਜ ਦੀ। ਵੇਖੋ ਭੀਸ਼ਮ ਪਿਤਾਮਾ ਦਾ ਇੱਕ ਡੂੰਘਾਈ ਭਰਿਆ ਬਚਨ ਵਾਈਬ੍ਰੇਸ਼ਨ ਕਿੰਨੀ ਕੰਮ ਕਰਦੀ। ਦ੍ਰੋਪਦੀ ਨੇ ਕਿਹਾ ਤੁਹਾਨੂੰ ਇਹ ਉਪਦੇਸ਼ ਦੇਣ ਦਾ ਹੱਕ ਨਹੀਂ ਕਿ ਕੋਈ ਬੁਰਾਈ ਹੋ ਰਹੀ ਹੋਵੇ ਆਵਾਜ਼ ਜ਼ਰੂਰ ਉਠਾਓ, ਕਿਉਂ ਤੁਸੀਂ ਨਹੀਂ ਉਠਾਈ। ਕਹਿੰਦੇ ਉਦੋਂ ਮੈਂ ਤਾਂ ਨਹੀਂ ਉਠਾਈ, ਮੇਰੀ ਵਾਈਬ੍ਰੇਸ਼ਨ ਜਿਹੜੀ ਏ ਉਹ ਦੂਸਰੀ ਗੰਦਗੀ ਵਾਲੀ ਸੀ, ਮੈਂ ਅੰਨ ਖਾਧਾ ਸੀ ਦੋ ਜਦ ਹੁੰਦਾ, ਮੇਰਾ ਆਲਾ ਦੁਆਲਾ ਐਸਾ ਬਣਿਆ ਤੇ ਅੱਜ ਮੈਨੂੰ ਤੀਰ ਵੱਜੇ ਨੇ ਨਾਮ ਜਪਣ ਵਾਲਿਆਂ ਦੇ, ਤੇ ਅੱਜ ਮੈਂ ਉਪਦੇਸ਼ ਦੇਣ ਦਾ ਹੱਕ ਰੱਖਦਾ ਵਾਂ, ਕਿਉਂ ਮੇਰੇ ਅੰਦਰ ਸੱਚੇ ਤੀਰ ਵੱਜਣ ਕਰਕੇ ਸੱਚਾਈ ਆ ਚੁੱਕੀ ਏ। ਵਾਈਬ੍ਰੇਸ਼ਨ ਇੰਨੀ ਕੰਮ ਕਰਦੀ, ਇਸ ਕਰਕੇ ਆਪਣੀ ਕਾਰਾਂ ਦੀ ਵਾਈਬ੍ਰੇਸ਼ਨ ਨਾਮ ਜਪਣ ਲਈ ਬਣਾਓ, ਘਰ ਦੇ ਕਮਰਿਆਂ ਦੀ ਕਿਤਾਬਾਂ ਰਾਹੀਂ, ਟੀਵੀ ਰਾਹੀਂ, ਹੋਰ ਸਾਧਨਾਂ ਰਾਹੀਂ, ਟੇਪਾਂ ਰਾਹੀਂ, VCD ਰਾਹੀਂ। ਤੁਸੀਂ ਹੈਰਾਨ ਹੋਵੋਗੇ, ਜੈਪੁਰ ਸੀ, ਜੈਪੁਰ ਅਸੀਂ ਜੈਪੁਰ ਜਦੋਂ ਗਏ ਹਾਂ ਤੇ ਮੈਨੂੰ ਉਹਨਾਂ ਨੇ, ਅਸੀਂ ਵਾਪਸ ਆ ਰਹੇ ਸਾਂ ਜੈਪੁਰ ਤੋਂ 20 ਕਿਲੋਮੀਟਰ, ਤੇ ਮੈਨੂੰ ਉਦੋਂ ਉਹਨਾਂ ਪ੍ਰਬੰਧਕਾਂ ਨੇ, ਅਸੀਂ ਕਿਸੇ ਹੋਰ ਬੰਨਿਓ ਆ ਰਹੇ ਸੀ, ਉਹ ਦੂਜੇ ਬੰਨਿਓ ਰਸਤੇ ਚਾਹ ਲੈ ਕੇ ਖੜੇ ਸੀ। ਮੈਂ ਕਿਹਾ ਤੁਸੀਂ 20 ਮੀਲ ਚਾਹ ਲੈ ਕੇ ਆਏ ਹੋ, ਅਸੀਂ ਦੂਜੇ ਬੰਨਿਓ ਆਉਣਾ ਸੀ ਕਿਧਰੋਂ। ਕਹਿੰਦੇ ਮਨ ਦੀ ਰੀਹ, ਉਦੋਂ ਮੈਨੂੰ ਉਹ ਕਹਿਣ ਲੱਗੇ ਕਿ ਇੱਥੋਂ ਥੋੜੇ ਕਿਲੋਮੀਟਰ ਹੈਗਾ ਇੱਕ ਜਗ੍ਹਾ। ਦੇਖੋ ਵਾਈਬ੍ਰੇਸ਼ਨ ਕਿੰਨੀ ਕੰਮ ਕਰਦੀ ਏ। ਹੁਣ ਮੇਰਾ ਖਿਆਲ ਤੁਹਾਡੇ ਇੱਥੇ ਸੰਗਤ ਜਾਇਜ਼ ਵੇਲੇ ਬੱਚਾ ਵੀ ਬੈਠਾ ਹੋਵੇ, ਉਹਨੂੰ ਵੀ ਪਤਾ ਹੈ ਕਿ ਸਰਵਣ ਵਰਗਾ ਪੁੱਤਰ ਕੋਈ ਨਹੀਂ ਹੋਇਆ। ਭਾਈ ਗੁਰਦਾਸ ਜੀ ਨੇ ਲਿਖਿਆ ਸਰਵਣ ਵਰਗਾ ਵਿਰਲਾ ਕੋਈ, ਤੇ ਤੁਹਾਨੂੰ ਪਤਾ ਮਾਤਾ ਪਿਤਾ ਦੋਵੇਂ ਅੰਨੇ ਸੀ, ਤੇ ਇਹਨੇ ਉਹ ਕਾਠੀ ਪਿੱਠ ਮੋਢੇ ਦੇ ਉੱਤੇ ਬਣਾ ਕੇ ਇੱਕ ਵਿੱਚ ਮਾਂ ਨੂੰ ਬਿਠਾਇਆ, ਇੱਕ ਵਿੱਚ ਪਿਓ ਨੂੰ, ਤੇ ਉਹਨਾਂ ਨੇ ਕਿਹਾ ਸੀ ਸਾਨੂੰ ਤੀਰਥ ਯਾਤਰਾ ਕਰਾ ਦੇ। ਆਪਾਂ ਠੇਠ ਪੰਜਾਬੀ ਕਹਿੰਦੇ ਨੇ, ਦੋਵੇਂ ਬੰਨੇ ਛਾਬੇ ਦੇ ਟੰਗੇ, ਦੋਵਾਂ ਨੂੰ ਵਿੱਚ ਬਾਇਆ, ਤੇ ਗੁਰੂ ਪਿਆਰਿਓ ਇਹ ਪੜੋ ਇਤਿਹਾਸ, ਇਹੋ ਜਿਹਾ ਪੁੱਤਰ ਜਿਹੜਾ ਮੋਢਿਆਂ ਤੇ ਅੰਨੇ ਮਾਂ ਪਿਓ ਨੂੰ ਇਸ ਤਰ੍ਹਾਂ ਲਿਜਾ ਕੇ ਯਾਤਰਾ ਕਰਾ ਦਿਆ ਹੋਵੇ, ਤੇ ਇੱਕ ਜਗ੍ਹਾ ਉਤਾਰਿਆ ਤੇ ਪਾਣੀ ਪੀਣ ਲੱਗੇ, ਪਾਣੀ ਪੀ ਕੇ ਆਇਆ, ਤੇ ਜਦੋਂ ਸਰਵਣ ਕੀ ਕਹਿੰਦਾ ਮਾਤਾ ਪਿਤਾ ਨੂੰ ਕਿ ਜਿੰਨਾ ਰਸਤਾ ਮੈਂ ਤੁਹਾਨੂੰ ਲੈ ਕੇ ਆਇਆ ਮੈਨੂੰ ਕਿਰਾਇਆ ਦਿਓ ਇਹਦਾ। ਦੇਖੋ ਮਾਂ ਪਿਓ ਬੜੇ ਸਮਝਦਾਰ ਸੀ, ਇਹ ਨਹੀਂ ਕਿਹਾ ਤੈਨੂੰ ਕੀ ਹੋ ਗਿਆ, ਕਹਿਣ ਲੱਗੇ ਪੁੱਤਰ ਇਹ ਵਿਰਾਨ ਜਗ੍ਹਾ, ਥੋੜੀ ਅੱਗੇ ਸ਼ਹਿਰ

ਤੇ ਪੁੱਤਰ ਅਸੀਂ ਕੋਈ ਹੱਥੀ ਕੰਮ ਕਰਕੇ ਨਾ ਤੈਨੂੰ ਤੇਰਾ ਕਿਰਾਇਆ ਦੇ ਦਿਆਂਗੇ, ਸਾਨੂੰ ਸ਼ਹਿਰ ਤੱਕ ਲੈ ਜਾ, ਦੇ ਦੇਣਾ ਇਹ ਜਗ੍ਹਾ ਮੌਜੂਦ ਜੇ। ਹਾਂ ਪੁੱਤਰ, ਭਾਵੇਂ ਕਿਸੇ ਦੇ ਭਾਂਡੇ ਮਾਂਜੀਏ, ਭਾਵੇਂ ਕੋਈ ਕੰਮ ਕਰੀਏ, ਪਰ ਤੇਰਾ ਕਿਰਾਇਆ ਤੈਨੂੰ ਦੇ ਦਿਆਂਗੇ। ਗੁਰੂ ਪਿਆਰਿਓ, ਜਦੋਂ ਸਰਵਨ ਨੇ ਚੁੱਕਿਆ ਉਸੇ ਤਰ੍ਹਾਂ ਮੋਢੇ ਤੇ, ਜਦੋਂ 10 ਮੀਲ ਬਾਅਦ ਸ਼ਹਿਰ ਆਇਆ ਤੇ ਮਾਂ ਪਿਓ ਕਹਿੰਦੇ ਨੇ, ਪੁੱਤਰ ਤੂੰ ਆਪ ਹੀ ਕੋਈ ਕੰਮ ਵੇਖ ਦੇ, ਜਿਹੜਾ ਅਸੀਂ ਹੱਥੀ ਕਰ ਸਕੀਏ ਉਹ ਕਰਕੇ ਮਜ਼ਦੂਰੀ ਤੇਰਾ ਕਿਰਾਇਆ ਦੇ ਦਈਏ। ਤੇ ਕਹਿੰਦੇ ਸਰਵਨ ਚਰਨਾਂ ਦੇ ਢਹਿ ਪਿਆ ਕਿ ਪਤਾ ਨੀ ਮੇਰੀ ਬੁੱਧੀ ਨੂੰ ਕੀ ਹੋ ਗਿਆ ਸੀ, ਮੈਂ ਤੁਹਾਥੋਂ ਕਿਰਾਇਆ ਮੰਗਣ ਲੱਗ ਪਿਆ, ਮੈਨੂੰ ਮਾਫ ਕਰ ਦਿਓ, ਮੈਨੂੰ ਮਾਫੀ ਦੇ ਦਿਓ। ਧਿਆਨ ਦੇਣਾ, ਉਸ ਵੇਲੇ ਸਰਵਨ ਦੇ ਮਾਤਾ ਪਿਤਾ ਕਹਿੰਦੇ, ਪੁੱਤਰ ਤੇਰਾ ਕਸੂਰ ਨਹੀਂ, ਉਹ ਧਰਤੀ ਦੀ ਵਾਈਬ੍ਰੇਸ਼ਨ ਹੀ ਇਹੋ ਜਿਹੀ ਸੀ, ਤੇਰੀ ਮਤ ਬਦਲ ਗਈ, ਇਹ ਧਰਤੀ ਮੌਜੂਦ ਹੈ ਅਜੇ। ਜੈਪੁਰ ਦੇਖੋ, ਮੈਨੂੰ ਉਥੋਂ ਦੀ ਬੀਬੀਆਂ ਦੀ ਸੋਸਾਇਟੀ ਦੀ ਪ੍ਰਧਾਨ ਹੈ, 60 ਸਾਲ ਦੀ ਬੀਬੀ, ਉਹਨੇ ਖੁਦ ਗੱਲ ਸੁਣਾਈ, ਕਹਿੰਦੀ ਮੈਂ ਤੇ ਮੇਰਾ ਘਰ ਵਾਲਾ ਤੇ ਬੱਚੇ ਅਸੀਂ ਇੱਕ ਦਿਨ ਚਲੇ ਗਏ ਜਗ੍ਹਾ ਵੇਖ ਕੇ ਆਈਏ ਜਿੱਥੇ ਸਰਵਨ ਨੇ ਕਿਰਾਇਆ ਮੰਗਿਆ, ਤੇ ਕਹਿੰਦੇ ਸਾਡੀ ਵੀ ਲੜਾਈ ਹੋ ਗਈ ਆਪਸ ਵਿੱਚ, ਕਹਿੰਦੇ ਸਾਡੀ ਵੀ ਤਾਂ ਹੋਣੀ ਸ਼ੁਰੂ ਹੋ ਗਈ, ਅਸੀਂ ਕਹਿੰਦੇ ਕਾਰ ਸਟਾਰਟ ਕੀਤੀ ਵੀ ਨਿਕਲੋ, ਇਹਦੀ ਅਜੇ ਵੀ ਵਾਈਬ੍ਰੇਸ਼ਨ ਇਹੋ ਜਿਹੀ ਇੱਥੋਂ ਦੀ। ਮੈਨੂੰ ਕਹਿੰਦੇ ਤੁਸੀਂ ਜਾਣਾ, ਮੈਂ ਕਿਹਾ ਆਪਣਾ ਕੰਮ ਦੇ ਅੱਗੇ ਹੀ ਬੜਾ ਹੋ ਜਾ। ਮੈਨੂੰ ਕਹਿੰਦੇ ਤੁਹਾਨੂੰ ਹੀ ਲੈ ਚੱਲੀਏ, ਮੈਂ ਕਿਹਾ ਉਹਨਾਂ ਵਿੱਚ ਡੱਬੂ ਤੇ ਮੈਂ ਲੜਨਾ ਸ਼ੁਰੂ ਕਰ ਦਈਏ, ਇੰਨਾ ਹੀ ਬੜਾ ਮੈਂ ਕਿਹਾ ਤੁਹਾਡੇ ਕੋਲ।

ਸੁਣਦੇ ਹੋ ਬਈ ਗੁਰੂ ਨੂੰ ਪਿਆਰ ਕਰੋ ਅੱਜ ਥੋੜਾ ਜਿਹਾ ਵਿਸ਼ਾ ਦੂਜਾ ਕੋਸ਼ਿਸ਼ ਕਰੋ ਅੱਜ ਉਹ ਪੌੜੀ ਚੜ ਜਾਓ ਇੱਕ ਪੌੜੀ ਏ ਗੁਰੂ ਨੂੰ ਪਿਆਰ ਕਰੋ ਇੱਕ ਪੌੜੀ ਏ ਉਹ ਕਿਤੇ ਚੜ ਜਾਓ ਗੁਰੂ ਤੁਹਾਡੇ ਨਾਲ ਪਿਆਰ ਕਰਨ ਲੱਗ ਪਿਆ ਅੱਖ

ਇੱਕ ਪੌੜੀ ਏ ਸਿੱਖ ਗੁਰੂ ਨੂੰ ਪਿਆਰ ਕਰੇ ਉਹ ਕਿਹੜੀ ਪੌੜੀ ਏ ਕਿ ਗੁਰੂ ਸਿੱਖ ਨੂੰ ਪਿਆਰ ਕਰਨ ਲੱਗਦਾ ਕਿਹੜਾ ਕੰਮ ਕਰੀਏ ਕਿ ਗੁਰੂ ਸਾਨੂੰ ਪਿਆਰ ਕਰਨ ਲੱਗਦਾ ਗੁਰੂ ਉਹਨੂੰ ਪਿਆਰ ਕਰਦਾ ਜਿਹਨੂੰ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਜਾਏ ਆਖੋ ਸਤਨਾਮ ਹੁਣ ਕੋਈ ਪੰਡਾਲ ਜੈਸਾ ਨਹੀਂ ਬੈਠਾ ਹੋਏਗਾ ਜਿਹਦਾ ਨਕਸ਼ਾ ਸਾਹਮਣੇ ਨਾ ਆਇਆ ਹੋਵੇ ਇੱਕ ਹੈ ਧੱਕੇ ਨਾਲ ਕੰਮ ਕਰਨਾ ਗੁਰੂ ਵਾਲਾ ਇੱਕ ਹੈ ਭੁੱਖ ਲੱਗਣ ਲੱਗ ਪਈ ਹੈ ਬਹੁਤ ਚਾਚਾ

0: ਜਿਸ ਦਿਨ ਤੁਹਾਨੂੰ ਭੁੱਖ ਲੱਗਣੀ ਸ਼ੁਰੂ ਹੋ ਗਈ ਫਿਰ ਗੁਰੂ ਤੁਹਾਡੇ ਪਿੱਛੇ ਫਿਰੇਗਾ। ਇੱਕ ਹੈ 3 ਵਜੇ, 4 ਵਜੇ, 5 ਵਜੇ ਅੰਮ੍ਰਿਤ ਵੇਲੇ ਬੜੀ ਜ਼ੋਰ ਨਾਲ ਧੱਕੇ ਨਾ ਉੱਠਣਾ। ਇੱਕ ਹੈ ਰਾਤੀ 8-8 ਵਾਰੀ ਜਾਗ ਆਉਂਦੀ ਕਿਤੇ ਅੰਮ੍ਰਿਤ ਵੇਲਾ ਲੰਘ ਨਾ ਜਾਵੇ, ਹੱਕ ਸਤਨਾਮ ਭੁੱਖ ਲੱਗਣੀ ਸ਼ੁਰੂ। ਸਟੇਜ ਤੋਂ ਕਹਿਣਾ, ਕਈ ਤੁਹਾਡੇ ਚ ਬੈਠੇ ਹੋਣਗੇ ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬਹਿੰਦੇ ਨੇ, ਸ਼ੁਕਰ ਕਰਦੇ ਨੇ, ਸ਼ੁਕਰ ਸ਼ੁਕਰ ਹੈ ਗਰੀਬ ਨਵਾਜ, ਦਰਬਾਰ ਸਾਹਿਬ ਬੈਠੇ ਆ, ਸ਼ੁਕਰ ਹੈ ਸ਼ਹੀਦਾਂ ਬੈਠੇ ਆ, ਸ਼ੁਕਰ ਹੈ ਘਰ ਗੁਰੂ ਸਾਹਿਬ ਦੇ ਕਮਰੇ ਚ ਬੈਠੇ ਆ, ਜਿੱਥੇ ਵੀ। ਫਿਰ ਜੇ 1 ਘੰਟਾ ਹੁੰਦਾ ਜਾਂ 2 ਹੁੰਦੇ ਨੇ ਜਾਂ 1.5 ਹੁੰਦਾ, ਉਸ ਤੋਂ ਬਾਅਦ ਬੱਚੇ ਭੇਜਣੇ ਹੁੰਦੇ, ਘਰ ਦਾ ਕੰਮ ਹੁੰਦਾ, ਤੇ ਉਹ 1.5 ਘੰਟਾ ਘੰਟਾ ਥੋੜਾ ਜਾਪਣ ਲੱਗ ਪਵੇ, ਅਜੇ ਹੋਰ ਲੋੜ ਏ, ਅਜੇ ਮੇਰੀ ਭੁੱਖ ਨੀ ਮਿਟੀ। ਇੱਕ ਹੈ ਬਹਿੰਦਿਆਂ ਝੋਕ ਆ ਗਈ, ਵਿੱਚੇ ਨੀਂਦਰ, ਵਿੱਚੇ ਲਾਲਸ, ਵਿੱਚੇ ਦਲਿਦਰੀ, ਗੁਰੂ ਤੁਹਾਡੇ ਪਿੱਛੇ ਫਿਰੇਗਾ ਪਿਆਰਿਓ ਜੇ ਸਾਨੂੰ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋਈ। ਭੁੱਖ ਲੱਗਣੀ ਸ਼ੁਰੂ, ਔਰ ਮੈਂ ਸੰਗਤ ਨੂੰ ਬੇਨਤੀ ਕਰਨਾ ਹੱਥ ਜੋੜ, ਇੰਨਾ ਪਿਆਰ ਕਰੋ ਗੁਰੂ ਨਾਲ, ਆਪਣੇ ਬੱਚਿਆਂ ਨੂੰ ਵੀ ਸੰਭਾਲੋ, ਪੜ੍ਹਾ ਕੇ ਸਕੂਲ ਭੇਜਿਆ ਕਰੋ। ਗੁਰੂ ਦੀ ਕਿਰਪਾ ਨਾਲ ਕਹਿਣਾ, ਮਾਲਕ ਦਾ ਪਿਆਰਾ ਬੱਚੇ ਦੇ ਨਾਲ ਹੀ ਜਾਏਗਾ। ਆਖੋ ਸਤਨਾਮ ਪਿਆਰੇ। ਜੇ ਬੱਚਾ ਤੁਹਾਡਾ 8-9 ਸਾਲ ਦਾ, 10 ਸਾਲ ਦਾ, ਛੋਟਾ, ਇੱਕ ਪਾਠ ਜਪਜੀਤ ਸਾਹਿਬ ਦਾ ਕਰਕੇ ਸਕੂਲੇ ਜਾ। ਹੋਰ ਛੋਟਾ 20 ਪੌੜੀਆਂ, 15 ਪੌੜੀਆਂ, ਇਨਕਲਾਬ ਲਿਆਓ। ਨਾਮ ਜਪਣ ਵਾਲਿਆਂ ਦਾ ਆਗਮਨ ਦਿਹਾੜਾ ਮਨਾਉਣਾ, ਅਸੀਂ ਨਾਮ ਨਾਲ ਜੁੜ ਜਾਈਏ। ਔਰ ਮੈਂ ਬੀਬੀਓ, ਭੈਣੋ, ਵੀਰੋ, ਇਹ ਵੀ ਸਟੇਜ ਤੋਂ ਤੁਹਾਨੂੰ ਬੇਨਤੀ ਕਰਦਾ ਕਿ ਅੱਜ ਕੱਲ ਕੰਮ ਸੌਖਾ ਜੇ, ਇਹਨਾਂ ਕੋਲ ਕਲਯੁਗ ਆ ਗਿਆ, ਬੜਾ ਔਖਾ ਜੀ, ਨਾਮ ਜਪਣਾ ਸੌਖਾ ਹੋ ਗਿਆ ਜੇ, ਜਿਹੜੇ ਸਾਧਨ ਨਿਕਲ ਆਏ ਨੇ ਉਹਨਾਂ ਨੇ ਤੁਹਾਨੂੰ ਸਗੋਂ ਸੌਖਾ ਕਰਤਾ। ਕੀਰਤਨ ਦੇ ਵਿੱਚ ਹੀ ਦਾਸ ਬੜੀ ਨਿਰਵੈਰ ਰੂਹ ਨੇ, ਔਰ ਅੰਮ੍ਰਿਤਸਰ ਦੇ ਮੇਅਰ ਸ਼੍ਰੀ ਸੁਨੀਲ ਦੱਤੀ ਜੀ ਬੜੀ ਕਿਰਪਾ ਕੀਤੀ ਹੈ, ਇੱਥੋਂ ਦੇ ਪ੍ਰਬੰਧਕਾਂ ਨੇ ਉਹਨਾਂ ਨੂੰ ਬੇਨਤੀ ਕੀਤੀ। ਸਮਾਂ ਇਹਨਾਂ ਲੋਕਾਂ ਕੋਲ ਪੂਰਾ ਸੂਰਾ ਹੁੰਦਾ, ਤੇ ਜਿੰਨਾ ਚਿਰ ਵੀ ਬੈਠਣਗੇ ਧੰਨ ਭਾਗ ਕਿਰਪਾ ਕਰਨਗੇ, ਜਦੋਂ ਵੀ ਬਹੁਤ ਅਗਲਾ ਸਮਾਂ ਫਿਰ ਦਿੱਤਾ ਹੋਇਆ ਫਿਰ ਵਿੱਚੇ ਹੀ ਸਤਿਕਾਰ ਦੇ ਕੇ, ਤੇ ਜੇ ਸਾਰਾ ਸਮਾਂ ਬੈਠਣਗੇ ਧੰਨ ਭਾਗ। ਅਸੀਂ ਜੀ ਆਇਆ ਕਹਿੰਦੇ ਹਾਂ ਸਟੇਜ ਵੱਲੋਂ, ਜੀ ਆਇਆ ਨੂੰ, ਜੀ ਆਇਆ ਨੂੰ। ਇਹਨਾਂ ਦਾ ਮੈਨੂੰ ਸੁਨੇਹਾ ਪਹੁੰਚਿਆ, ਕਹਿੰਦੇ ਸਾਡੀ ਕੋਠੀ ਵੀ ਪ੍ਰੋਗਰਾਮ ਕਰੋ, ਤੇ ਬਾਬਾ ਜੀ ਉੱਥੇ ਵੀ ਸੇਵਾ ਲੈਣ, ਸੰਗਤਾਂ ਦੇ ਚਰਨ ਪੈਣ, ਸੰਗਤਾਂ ਲਾਹਾ ਲੈਣ। ਅੰਮ੍ਰਿਤਸਰ ਦੇ ਮੇਅਰ ਨੇ ਔਰ ਨਿਰਵੈਰ ਨੇ ਬੜੇ, ਗੁਰੂ ਦੀ ਕਿਰਪਾ ਹੈ। ਜੀ ਆਇਆ ਗੁਰੂ ਪਿਆਰਿਓ, ਅੱਜ ਕੱਲ ਕੰਮ ਸੌਖਾ ਜੇ, ਪੁੱਛੋ ਕਿਵੇਂ। 2 ਮਿੰਟ ਲਈ ਫਿਰਤੀ ਲੈ ਜਾਓ ਖੰਡੂਰ ਸਾਹਿਬ, ਗੁਰੂ ਅੰਗਦ ਸਾਹਿਬ ਜੀ ਦਾ ਸਮਾਂ, ਭਾਈ ਮਰਦਾਨਾ ਜੀ ਜਦੋਂ ਚੜ੍ਹਾਈ ਕਰਕੇ ਗੁਰੂ ਨਾਨਕ ਸਾਹਿਬ ਵੇਲੇ, ਉਹਨਾਂ ਦਾ ਪੁੱਤਰ ਕੀਰਤਨ ਕਰਦਾ, ਉਹਨਾਂ ਤੋਂ ਬਾਅਦ ਉਹਨਾਂ ਦੇ ਹੁੰਦੇ ਹੀ ਭਾਈ ਬਲਵੰਡ ਜੀ ਆਏ ਨੇ, 7 ਬਲਵੰਡਾ ਹੋਏ ਨੇ ਗੁਰੂ ਅਰਜਨ ਦੇਵ ਜੀ ਵੇਲੇ, ਉਹ ਵੱਖਰੇ ਨੇ, ਇਹ ਭਾਈ ਬਲਵੰਡ ਜੀ। ਤੇ ਪੜ੍ਹੋ ਇਤਿਹਾਸ, ਪਤਾ ਨੀ 10 ਵਜੇ ਦਾ ਟਾਈਮ ਸੀ ਕਿ 9:30 ਦਾ ਸਮਾਂ ਸੀ ਦਿਨ ਦਾ, ਬਾਬਾ ਬੁੱਢਾ ਜੀ ਭਾਈ ਬਲਵੰਡ ਜੀ ਨੂੰ ਕਹਿੰਦੇ ਆ, ਬਲਵੰਡ ਜੀ ਭੁੱਖ ਬੜੀ ਲੱਗੀ ਏ, ਭੁੱਖ ਬੜੀ ਲੱਗੀ ਏ, ਤੇ ਬਲਵੰਡ ਜੀ ਕਹਿੰਦੇ ਜੀ ਉਹ ਲੰਗਰ ਹੈਗਾ ਛਕ ਲੋ ਜਾ ਕੇ ਕੁਝ। ਬਾਬਾ ਬੁੱਢਾ ਜੀ ਕਹਿੰਦੇ ਲੰਗਰ ਦੀ ਭੁੱਖ ਨਹੀਂ ਲੱਗੀ, ਸ਼ਬਦ ਦੀ ਭੁੱਖ ਲੱਗੀ ਹੈ। ਵਾਜਾ ਖੋਲੋ, ਇੱਕ ਸ਼ਬਦ ਸੁਣਾ ਦਿਓ। ਸਾਖੋ
1: ਸਤਨਾਮ
0: ਧਿਆਨ ਦੇਣਾ। ਇਹ ਟਾਈਮ ਸੀ ਕਿ ਕੋਈ ਵਾਜਾ ਖੋਲੇ, ਕੀਰਤਨ ਕਰੇ ਤੇ ਤਾਂ ਹੀ ਦੂਜਾ ਸੁਣੇ। ਤੇ ਬੀਬੀਓ ਵੀਰੋ ਦੱਸੋ ਅੱਜ ਕਿਹੜਾ ਯੁੱਗ ਆ ਗਿਆ, ਕਿੰਨੀ ਸਾਇੰਸ ਦੀ ਤਰੱਕੀ ਹੈ, ਤੁਸੀਂ ਟੇਪ ਲਾ ਕੇ ਵੀ ਜੁੜ ਸਕਦੇ ਹੋ। ਆਖੋ
1: ਸਤਨਾਮ।
0: ਇਥੋਂ ਕਾਰ ਚ ਜਾ ਰਹੇ ਹੋ ਜਲੰਧਰ, ਸਵਾ ਘੰਟੇ ਡੇਢ ਘੰਟੇ ਦਾ ਰਾਹ ਹੈ, ਚਾਹੋ ਤੇ ਆਪਣੇ ਸਫ਼ਰ ਨੂੰ ਭਗਤੀ ਬਣਾ ਲਓ, ਗੁਰਬਾਣੀ ਦੀਆਂ ਟੇਪਾਂ ਦਾ ਆਨੰਦ ਮਾਣਦੇ ਜਾਓ, ਨਹੀਂ ਤੇ ਅੱਗੇ ਚੱਲਦੀ ਕਾਰ ਚ ਕੀਰਤਨ ਤੇ ਨਹੀਂ ਨਾ ਹੁੰਦਾ। ਹੁਣ ਤੇ ਸੁਣ ਸਕਦੇ ਜੇ ਸਾਇੰਸ ਨੇ ਚੀਜ਼ਾਂ ਕੱਢੀਆਂ ਨੇ, ਇਹਨਾਂ ਨੂੰ ਤੁਸੀਂ ਇਧਰ ਪ੍ਰਯੋਗ ਕਰੋ ਤੇ ਸੌਖਾ ਕਿ ਔਖਾ। ਘਰਾਂ ਵਿਚ ਦੁਕਾਨਾਂ ਵਿਚ ਔਰ ਬੀਬੀਆਂ ਨੂੰ ਮੈਂ ਬੇਨਤੀ ਕਰਾਂਗਾ, ਇੱਕ ਤੇ ਟੇਪ ਰਿਕਾਰਡ ਨੇ, ਇੱਕ ਜਿਹੜੀ ਹੁਣ ਨਵੀਂ ਚੱਲ ਪਈ ਹੈ ਚਿੱਪ, ਸਾਰਾ ਦਿਨ ਭਾਵੇਂ ਨਾ ਟੇਪ ਬਦਲਣ ਦੀ ਲੋੜ ਨਾ ਕੁਝ ਕਰਨ ਦੀ ਲੋੜ ਹੈ, ਵਾਹਿਗੁਰੂ ਦਾ ਜਾਪ ਰਸੋਈ ਚ ਲੱਗੀ ਹੋਵੇ, ਮਹਿੰਗੀ ਵੀ ਨਹੀਂ 80-90 ਸੌ ਦੀ ਚੀਜ਼ ਸਾਰੀ, ਹੁਣ ਉਹ ਤੁਹਾਡੀ ਰਸੋਈ ਚ ਲੱਗੀ ਹੋਵੇ ਤੇ ਵਾਹਿਗੁਰੂ ਦਾ ਜਾਪ ਮਿੱਠੀ, 6 ਤਰ੍ਹਾਂ ਦੇ ਜਾਪ ਨੇ ਉਹਦੇ ਵਿੱਚ ਅਲੱਗ ਅਲੱਗ, ਪਹਿਲੀ ਪੌੜੀ ਦਾ ਵੀ, ਵਾਹਿਗੁਰੂ ਦਾ ਵੀ, ਸਤਨਾਮ ਵਾਹਿਗੁਰੂ ਦਾ ਵੀ, ਕੋਈ ਹੋਰ ਵੀ ਜਿਹੜਾ ਦਿਲ ਕਰਦਾ। ਤੁਸੀਂ ਪੇੜਾ ਵੇਲੋਗੇ ਵਿੱਚ ਵਾਹਿਗੁਰੂ ਦਾ ਜਾਪ ਜਾਏਗਾ, ਤੁਸੀਂ ਆਟਾ ਗੁੰਨ ਰਹੇ ਹੋ ਵਾਹਿਗੁਰੂ ਦਾ ਜਾਪ ਜਾਏਗਾ। ਇਹ ਜਿਹੜੇ ਸਾਧਨ ਨਿਕਲ ਆਏ ਨੇ ਗੁਰੂ ਪਿਆਰਿਓ, ਇਹਨਾਂ ਦੇ ਰਾਹੀਂ ਆਪਣੇ ਨੇਮ ਵਧਾਓ, ਨੇਮ ਵਧਾਓ। ਸਿੱਖ ਗੁਰੂ ਨਾਲ ਪਿਆਰ ਕਰੇ, ਇਸ ਤੋਂ ਉਤਲੀ ਪੌੜੀ ਏ ਗੁਰੂ ਸਿੱਖ ਨਾਲ ਪਿਆਰ ਕਰਨ ਲੱਗ ਪਏ, ਕਿਵੇਂ ਕਰੇਗਾ ਜੇ ਸਾਨੂੰ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਜਾਵੇ, ਭੁੱਖ ਲੱਗੇ

ਹੁਣ 5-10 ਮਿੰਟ ਅੱਗੇ ਚੱਲਾਂਗੇ ਜੀ ਗੁਰੂ ਚਲਾਵੇ, ਕਿਉਂਕਿ ਗੱਲਾਂ ਦਾ ਕੀਰਤਨ ਨਹੀਂ ਜਾਂਦੇ। ਹੁਣ ਆਪਾਂ ਚੱਲਣਾ, ਭੁੱਖ ਲੱਗੇਗੀ ਕਿਵੇਂ? ਹੱਕ ਸਤਨਾ, ਭੁੱਖ ਲੱਗਣੀ ਚਾਹੀਦੀ ਪਰ ਲੱਗੇਗੀ ਕਿਵੇਂ? ਇਹ ਬਾਬਾ ਜੀ ਸੇਵਾ ਲੈਣ, ਇੱਕ ਵਾਰੀ ਪਿਆਰ ਨਾਲ ਬੋਲੋ ਜੀ।

ਜਿੰਨੇ ਵੀ ਸਾਇੰਸ ਨੇ ਸਾਧਨ ਕੱਢੇ ਨੇ ਇਹਨਾਂ ਦਾ ਲਾਭ ਲਿਆ ਕਰ। ਗੁਰਬਾਣੀ ਵਾਲੇ ਬੰਨੇ, ਗੁਰੂ ਵਾਲੇ ਬੰਨੇ, ਪਰਮੇਸ਼ਰ ਦੀ ਯਾਦ ਵਾਲੇ ਬੰਨੇ। ਮੇਰੀ ਗੱਲ ਥੋੜੀ ਜਿਹੀ ਵਿੱਚ ਰਹਿ ਗਈ ਸੀ। ਬਾਬਾ ਬੁੱਢਾ ਜੀ ਨੇ ਬਲਵੰਡ ਜੀ ਨੂੰ ਕਿਹਾ ਸੀ ਭੁੱਖ ਬੜੀ ਲੱਗੀ ਸ਼ਬਦ ਸੁਣਾ ਦਿਓ। ਅੰਦਰ ਕੁਦਰਤੀ ਵਾਹ ਸੀ ਵੀ ਕਈ ਵਾਰੀ ਦਿਲ ਕਰਦਾ ਸੁਣਾ ਕੀ ਸੀ। ਇਹ ਸਮਾਂ ਸੀ ਬਲਵੰਡ ਜੀ ਨੇ ਅੱਗੋਂ ਕਹਿ ਤਾ ਸੀ ਮੈਂ ਵਿਹਲਾ ਬੈਠਾ ਵਾਂ, ਹੁਣੇ ਚੌਂਕੀ ਮੁੱਕੀ ਹੈ, ਚੌਂਕੀਆਂ ਆਉਂਦੀਆਂ। ਅਜੇ ਤੱਕ ਹਰਿਮੰਦਰ ਸਾਹਿਬ ਚੌਂਕੀਆਂ ਨਾਲ ਕੀਰਤਨ ਹੁੰਦਾ, ਬਿਲਾਵਲ ਦੀ ਚੌਂਕੀ, ਆਸਾ ਜੀ ਦੀ ਵਾਰ ਦੀ ਚੌਂਕੀ, ਸੋਧਰ ਦੀ ਚੌਂਕੀ। ਕਹਿੰਦੇ ਮੈਂ ਹੁਣੇ ਹੀ ਚੌਂਕੀ ਕੀਰਤਨ ਦੀ ਅੱਧਾ ਘੰਟਾ ਹੋਇਆ ਸਮਾਪਤੀ ਕਰਕੇ ਉੱਠਿਆ, ਮੈਂ ਵਿਹਲਾ ਬੈਠਾ ਫਿਰ ਵਾਜੇ ਖੋਲਾਂ। ਬਾਬਾ ਬੁੱਢਾ ਜੀ ਅੱਗੋਂ ਨਹੀਂ ਬੋਲੇ। ਜਦੋਂ ਸ਼ਾਮ ਨੂੰ ਕੀਰਤਨ ਕਰਨਗੇ ਬਲਵੰਡ ਜੀ ਤੇ ਗੁਰੂ ਅੰਗਦ ਦੇਵ ਜੀ ਨੇ ਪਿੱਠ ਕਰ ਲਈ ਤੇ ਭਾਈ ਬਲਵੰਡ ਜੀ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਨੂੰ ਮਹਾਰਾਜ ਪਿੱਠ ਕਰ ਲਈਏ। ਗੁਰੂ ਅੰਗਦ ਸਾਹਿਬ ਕਹਿੰਦੇ ਸਵੇਰੇ ਇੰਨੀ ਭੁੱਖ ਲੱਗੀ ਸਾਨੂੰ, ਇੰਨੀ ਭੁੱਖ ਲੱਗੀ ਉਦੋਂ ਤੇ ਸੁਣਾਇਆ ਨੀ ਕੀਰਤਨ। ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ, ਤੁਹਾਨੂੰ ਕਦੋਂ ਅਸੀਂ ਨਾ ਕੀਤੀ।

ਜਦੋਂ ਕਿਸੇ ਮੇਰੇ ਜਪਣ ਵਾਲੇ ਦੇ ਮੁਖ ਚੋਂ ਕੁਝ ਨਿਕਲੇ ਉਹ ਮੈਂ ਮੰਗ ਰਿਹਾ ਹੁੰਦਾ। ਧਿਆਨ ਦੇਣਾ, ਦਾਸ ਇੰਨੀ ਕੁ ਗੱਲ ਕਰ ਰਿਹਾ, ਇਹ ਵੀ ਟਾਈਮ ਸੀ ਕਿ ਕੋਈ ਵਾਜਾ ਖੋਲੇ ਕੀਰਤਨ ਕਰੇ ਤੇ ਦੂਜਾ ਕੀਰਤਨ ਸੁਣ ਸਕਦਾ ਸੀ। ਅੱਜ ਕਿੰਨੇ ਸਾਧਨ ਨਿਕਲ ਆਏ ਨੇ, ਜੇ ਅਜੇ ਵੀ ਨਾ ਸੀ ਜੁੜੇ ਕਦੋਂ ਜੁੜਾਂਗੇ। ਅਰਦਾਸ ਕਰੋ ਸਾਨੂੰ ਨਾਮ ਜਪਣ ਦੀ ਭੁੱਖ ਲੱਗੇ ਫਿਰ ਗੁਰੂ ਤੁਹਾਡੇ ਪਿੱਛੇ ਪਿੱਛੇ। ਹੁਣ ਗੁਰੂ ਪਿਆਰਿਓ ਪੰਜ ਸੱਤ ਮਿੰਟ ਵਿਚਾਰ ਕਰਨੀ ਕਿ ਭੁੱਖ ਲੱਗੇਗੀ ਕਿਵੇਂ। ਇੱਥੋਂ ਉੱਠ ਕੇ ਤੁਸੀਂ ਘਰ ਨੂੰ ਚਲ ਜਾਓ, ਮੈਂ ਵੀ ਚਲ ਜਾ, ਲੰਗਰ ਵੀ ਛੱਕ ਲਈਏ, ਲੱਗੇਗੀ ਕਿਵੇਂ। ਨਾਮ ਦੀ ਭੁੱਖ ਕਿਵੇਂ ਲੱਗੇਗੀ, ਕਿਹੜਾ ਕਦਮ ਪੁੱਟੀਏ ਕਿ ਭੁੱਖ ਲੱਗਣੀ ਸ਼ੁਰੂ ਹੋ ਜਾਏ।

ਜੇ ਚਾਹੁੰਦੇ ਹੋ ਭੁੱਖ ਲੱਗਣੀ ਸ਼ੁਰੂ ਹੋ ਜੇ ਨਾਮ ਨਾਲ ਰੰਗਿਆਂ ਹੋਇਆਂ ਦੀਆਂ ਕਿਤਾਬਾਂ ਪੜਿਆ ਕਰੋ ਜੇ ਚਾਹੁੰਦੇ ਹੋ ਭੁੱਖ ਲੱਗਣੀ ਸ਼ੁਰੂ ਹੋ ਜੇ ਨਾਮ ਨਾਲ ਰੰਗਿਆਂ ਹੋਇਆਂ ਦੀਆਂ ਟੇਪਾਂ ਸੁਣਿਆ ਕਰੋ ਜੇ ਚਾਹੁੰਦੇ ਹੋ ਨਾਮ ਜਪਣ ਦੀ ਭੁੱਖ ਲੱਗਣੀ ਸ਼ੁਰੂ ਹੋ ਜੇ ਤੇ ਨਾਮ ਜਪਣ ਵਾਲਿਆਂ ਦਾ ਸੰਗ ਕਰਿਆ ਕਰੋ ਆਖੋ ਸਤਨਾਮ ਤੁਹਾਨੂੰ ਵੀ ਸ਼ੁਰੂ ਹੋ ਜੇ ਸੰਤ ਵਰਿਆਮ ਸਿੰਘ ਜੀ ਨੇ ਰਤਵਾੜੇ ਵਾਲੇ ਉਹਨਾਂ ਦੀ ਮੈਗਜ਼ੀਨ ਨਿਕਲਦਾ ਆਤਮ ਮਾਰਗ ਮੈਂ ਪੜ੍ਹਦਾ ਪਿਆ ਤੁਸੀਂ ਇੱਕ ਨਾਂ ਸੁਣਿਆ ਹੋਏਗਾ ਸੰਤ ਜਵਾਲਾ ਸਿੰਘ ਜੀ ਬੜੀ ਕਰਨੀ ਵਾਲੇ ਸੰਤ ਵਰਿਆਮ ਸਿੰਘ ਜੀ ਨੇ ਆਪਣੀ ਕਲਮ ਨਾਲ ਉਸ ਰਸਾਲੇ ਵਿਚ ਸੰਤ ਜਵਾਲਾ ਸਿੰਘ ਜੀ ਦੀ ਸੰਗਤ ਕੀਤੀ ਤੇ ਉਹਨਾਂ ਦਾ ਨਾ ਨੇਮ ਲਿਖਿਆ ਨੇਮ ਧਿਆਨ ਦੇਣਾ ਤੇ ਮੈਂ ਪੜ੍ਹ ਕੇ ਤੇ 10 ਮਿੰਟ ਘੁੰਮ ਗਿਆ ਸੀ ਨੇਮ ਇੱਕ ਰੰਗੇ ਦੀ ਕਿਤਾਬ ਪੜੋਗੇ ਰੰਗ ਲੱਗੇਗਾ ਰੰਗੇ ਦੀ ਟੇਪ ਸੁਣੋਗੇ ਰੰਗ ਲੱਗੇਗਾ ਬਾਬਾ ਜੀ ਨੇ ਕਿਹਾ ਜੀ

ਇੱਕ ਕਦਮ ਵੀ ਨੀਯਤ ਧਾਰ ਕੇ ਗੁਰੂ ਵਾਲੇ ਪਾਸੇ ਚਲੀਏ। ਚਰਨ ਸ਼ਰਨ ਗੁਰ ਏਕ ਪੈਂਡਾ ਜਾਹੇ ਚੱਲ, ਉੱਠ ਕੇ ਤੁਰ ਸਹੀ। ਜੇ ਕੋਈ ਤੁਰੇ ਹੀ ਨਾ, ਇੱਕ ਕਦਮ ਵੀ ਚੁੱਕਣ ਨੂੰ ਤਿਆਰ ਨਾ ਹੋਵੇ, ਤੇ ਭਲਾ ਕੋਈ ਪੁੱਛੇ ਕਿ ਗੁਰੂ ਨੂੰ ਕੀ ਕਾਣ ਪਈ, ਉਸ ਨੂੰ ਕੀ ਲੋੜ ਪਈ ਹੈ। ਹਾਲਾਂਕਿ ਕਈ ਵਾਰੀ ਵੇਖਦੇ ਹਾਂ, ਪਤਾ ਨਹੀਂ ਗੁਰੂ ਨੂੰ ਕੋਈ ਲੋੜ ਹੋਵੇਗੀ। ਜੇ ਗੁਰੂ ਨਾਨਕ ਵੱਲ ਵੇਖਦੇ ਹਾਂ, ਸੰਸਾਰ ਦੇ ਪਾਪੀਆਂ ਅਪਰਾਧੀਆਂ ਦੇ ਘਰਾਂ ਚ ਪਹੁੰਚ ਪਹੁੰਚ ਕੇ ਉਹਨਾਂ ਨੂੰ ਗੁਰਮਤ ਦ੍ਰਿੜ ਕਰਾਉਂਦੇ ਫਿਰਦੇ ਨੇ, ਕੋਈ ਲੋੜ ਹੋਵੇਗੀ ਨਾ। ਪਰ ਗੁਰੂ ਨਾਨਕ ਦੀ ਲੋੜ ਕੀ ਹੈ? ਗੁਰੂ ਨਾਨਕ ਦੀ ਲੋੜ ਹੈ ਸੰਸਾਰ ਨੂੰ ਜੀਣਾ ਆ ਗਿਆ। ਉਹਨੂੰ ਆਪ ਕੁਝ ਨਹੀਂ ਚਾਹੀਦਾ, ਉਹਨੂੰ ਕੇਵਲ ਇਹ ਚਾਹੀਦਾ ਹੈ ਕਿ ਬੰਦੇ ਨੂੰ ਅਕਲ ਆ ਜਾਵੇ, ਇਨਸਾਨ ਨੂੰ ਹੋਸ਼ ਆ ਜਾਵੇ, ਇਨਸਾਨ ਜਾਗ ਜਾਵੇ, ਤੇ ਉਹ ਹਲੂਣ ਹਲੂਣ ਕੇ, ਝੰਝੋੜ ਝੰਝੋੜ ਕੇ ਮਾਨਸਿਕ ਤੌਰ ਤੇ ਸੁੱਤੇ ਬੰਦਿਆਂ ਨੂੰ ਜਗਾਉਂਦੇ ਫਿਰਦੇ। ਤੇ ਭਾਈ ਸਾਹਿਬ ਕਹਿੰਦੇ ਨੇ, ਜਿਸ ਕਿਸੇ ਨੇ ਇੱਕ ਕਦਮ ਵੀ ਚੁੱਕਿਆ, ਇੱਕ ਕਦਮ ਦਾ ਮਤਲਬ ਹੈ ਜਿਸ ਨੇ ਮਾੜੀ ਜੀ ਨੀਯਤ ਵੀ ਬਣਾਈ, ਜਿਸ ਦੇ ਮਨ ਚ ਮਾੜਾ ਜਿਹਾ ਕਿਸੇ ਵੇਲੇ ਉਮਾ ਉੱਠਿਆ, ਚੰਗੇ ਪਾਸੇ ਤੁਰਨ ਵਾਸਤੇ ਜਿਸ ਨੇ ਮਾੜਾ ਜਿਹਾ ਵੀ ਮਨ ਬਣਾਇਆ, ਸਤਿਗੁਰੂ ਨੇ ਇੱਕਦਮ ਅੱਗੇ ਹੋ ਕੇ ਉਸ ਨੂੰ ਸੰਭਾਲਿਆ ਤੇ ਤੋਰ ਲਿਆ। ਚਰਨ ਸ਼ਰਨ ਗੁਰ ਏਕ ਪੈਂਡਾ, ਪਰ ਇੱਕ ਕਦਮ ਜਿਹੜਾ ਉਹ ਸਿੱਖ ਦੇ ਹਿੱਸੇ ਆਇਆ। ਪਹਿਲਾ ਕਦਮ ਤੈਨੂੰ ਪੁੱਟਣਾ ਹੀ ਪਏਗਾ, ਉਦਮ ਦਾ ਇੱਕ ਕਦਮ ਤੇਰੇ ਹਿੱਸੇ, ਕਰੋੜਾਂ ਕਦਮ ਮੇਰਾ ਸੱਚਾ ਸਤਿਗੁਰੂ ਤੈਨੂੰ ਅੱਗੋਂ ਆ ਕੇ ਸਵਾਗਤ ਕਰਕੇ ਲੈ ਤੁਰੇਗਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਹੇ ਚੱਲ, ਸਤਿਗੁਰ ਕੋਟ ਪੈਂਡਾ ਆ ਗਏ ਹੋਏ ਲੇਤ ਹੈ। ਇੱਕ ਹੋਰ ਵੀ ਗੱਲ ਕਹਿੰਦੇ, ਕਹਿੰਦੇ ਨੇ ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਤੂੰ ਧੰਨ ਗੁਰੂ ਨਾਨਕ ਨਾ ਕਹੇ, ਕੋਈ ਗੱਲ ਨਹੀਂ, ਗੁਰੂ ਨਾਨਕ ਨੂੰ ਧੰਨ ਨਾ ਕਹੇ ਤੇ ਇੱਥੋਂ ਨਹੀਂ ਕਿਹਾ ਜਾਂਦਾ। ਪਰ ਗੁਰੂ ਨਾਨਕ ਨੇ ਜਿਹੜਾ ਤੈਨੂੰ ਗੁਰਮੰਤਰ ਦਿੱਤਾ ਹੈ, ਗੁਰੂ ਨਾਨਕ ਨੇ ਜਿਹੜਾ ਇੱਕ ਓਂਕਾਰ ਤੈਨੂੰ ਬਖਸ਼ਿਆ ਹੈ, ਗੁਰੂ ਨਾਨਕ ਨੇ ਜਿਹੜਾ ਤੈਨੂੰ ਸਤ ਕਰਤਾਰ ਬਖਸ਼ਿਆ ਹੈ, ਗੁਰੂ ਨਾਨਕ ਨੇ ਜਿਹੜਾ ਤੈਨੂੰ ਸਤ ਨਾਮ ਬਖਸ਼ਿਆ ਹੈ, ਗੁਰੂ ਨਾਨਕ ਨੇ ਜਿਹੜਾ ਤੈਨੂੰ ਵਾਹਿਗੁਰੂ ਕਹਿਣਾ ਬਖਸ਼ਿਆ ਹੈ, ਤੂੰ ਇੱਕ ਵਾਰੀ ਪਿਆਰ ਨਾਲ ਕਹਿ ਕੇ ਤਾਂ ਵੇਖ ਗੁਰੂ ਤੈਨੂੰ ਕਿੰਨੀ ਵਾਰੀ ਯਾਦ ਕਰਦਾ। ਭਾਈ ਸਾਹਿਬ ਕਹਿੰਦੇ ਨੇ ਏਕ ਵਾਰ ਸਤਿਗੁਰ ਮੰਤਰ, ਗੁਰੂ ਦਾ ਦਿੱਤਾ ਹੋਇਆ ਮੰਤਰ ਇੱਕ ਵਾਰੀ ਪਿਆਰ ਨਾਲ ਯਾਦ ਕਰਕੇ ਵੇਖ, ਸਿਮਰਨ ਤਾਂ ਹੀ ਬਾਰੰਬਾਰ ਗੁਰ ਹੇਤ ਹੈ। ਗੁਰੂ ਬਾਰ ਬਾਰ ਹਜ਼ਾਰ ਵਾਰ ਸਿੱਖ ਨੂੰ ਯਾਦ ਕਰਦਾ, ਕੋਈ ਨੀ, ਜੇ ਤੂੰ ਮੇਰਾ ਦਿੱਤਾ ਮੰਤਰ ਯਾਦ ਕੀਤਾ ਹੈ ਤੇ ਮੈਂ ਤੈਨੂੰ ਹਰ ਸਮੇਂ ਯਾਦ ਰੱਖਾਂਗਾ। ਇਸਲਾਮ ਵਾਲੇ ਇੱਕ ਗੱਲ ਕਹਿੰਦੇ, ਉਹ ਕਹਿੰਦੇ ਨੇ ਜਿਸਲੇ ਬੰਦਾ ਦੁਜ਼ਾਨੂ ਹੋ ਕੇ, ਗੋਡਿਆਂ ਪਰਨੇ ਹੋ ਕੇ, ਹੱਥ ਫੈਲਾ ਕੇ ਇੱਕ ਵਾਰੀ ਕਹਿ ਦੇਵੇ ਨਾ ਯਾ ਖੁਦਾ ਬੰਦਾ, ਤੇ ਕਹਿੰਦੇ ਨੇ ਖੁਦਾ ਅੱਗੋਂ ਸੱਤ ਵਾਰੀ ਕਹਿੰਦਾ ਯਾ ਬੰਦਾ ਯਾ ਬੰਦਾ ਯਾ ਬੰਦਾ ਯਾ ਬੰਦਾ, ਸੱਤ ਵਾਰੀ ਕਹਿੰਦਾ। ਪਰ ਭਾਈ ਸਾਹਿਬ ਕਹਿੰਦੇ ਨੇ ਨਹੀਂ, ਕਿਉਂਕਿ ਨੇਚਾ ਭਾਈ ਸਾਹਿਬ ਦਾ ਗੁਰੂ ਤੇ ਬਹੁਤ ਜ਼ਿਆਦਾ। ਉਹ ਕਹਿੰਦੇ ਨੇ ਨਹੀਂ, ਸੱਤ ਵਾਰੀ ਤਾਂ ਬਹੁਤ ਥੋੜਾ, ਸਿਮਰਨ ਤਾਂ ਹੀ ਬਾਰੰਬਾਰ ਗੁਰ ਹੇਤ ਹੈ, ਪਿਆਰ ਨਾਲ ਹੇਤ ਨਾਲ ਗੁਰੂ ਵਾਰ ਵਾਰ ਹਜ਼ਾਰ ਵਾਰ ਆਪਣੇ ਸਿੱਖ ਨੂੰ ਯਾਦ ਰੱਖਦਾ ਹੈ, ਕਰਦਾ ਰਹਿੰਦਾ, ਯਾਦ ਰੱਖਦਾ ਹਰ ਸਮੇਂ ਯਾਦ ਰੱਖਦਾ। ਇੱਕ ਹੋਰ ਵੀ ਗੱਲ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ, ਪਿਆਰ ਨਾਲ ਸਤਿਕਾਰ ਨਾਲ ਅਦਬ ਨਾਲ ਭੇਟਾ ਦੀ ਭਾਵਨਾ ਨਾਲ, ਇੱਕ ਕੌਡੀ ਟੁੱਟੀ ਕੌਡੀ ਵੀ ਲਿਆ ਕੇ ਗੁਰੂ ਚਰਨਾਂ ਤੇ ਸਿੱਖ ਨੇ ਅਰਪਣ ਕਰ ਦਿੱਤੀ, ਤਾਂ ਹੀ ਗੁਰ ਸਰਵ ਨਿਧਾਨ ਦਾਨ ਦੇਤ ਹੈ, ਗੁਰੂ ਉਹਦੇ ਖਜ਼ਾਨੇ ਭਰ ਦਿੰਦਾ, ਸਾਰੇ ਖਜ਼ਾਨੇ ਉਸ ਨੂੰ ਬਖਸ਼ਦਾ। ਪਰ ਇੱਕ ਗੱਲ ਜ਼ਰੂਰ ਹੈ, ਸ਼ਰਤ ਭਾਵਨੀ ਭਗਤ ਭਾਏ, ਜੇ ਕੋਈ ਦਾਤਾ ਹੀ ਬਣ ਕੇ ਆਵੇ, ਕਹਿੰਦਾ ਮੈਂ ਗੁਰਦੁਆਰੇ ਦੇਣ ਚੱਲੇ ਆ, ਮੈਂ ਗੁਰੂ ਨੂੰ ਅਰਪਣ ਕਰਨ ਦੀ ਬਜਾਏ ਕਹਿੰਦਾ ਮੈਂ ਗੁਰੂ ਨੂੰ ਦੇਣ ਚੱਲੇ ਆ, ਬਹੁਤ ਦਾਤੇ ਬਣ ਜਾਂਦੇ। ਸਮਝ ਨਹੀਂ ਨਾ, ਸੁਰਤ ਨਹੀਂ ਹੈ, ਪੈਰ ਪੈਰ ਤੇ ਮੰਗਤਾ ਬੰਦਾ ਕਿਸੇ ਵੇਲੇ ਦਾਤਾ ਬਣ ਕੇ ਤੁਰ ਪੈਂਦਾ, ਉਹ ਵੀ ਗੁਰੂ ਦੇ ਤਰ ਨੂੰ, ਮੈਂ ਗੁਰਦੁਆਰੇ ਦੇਣ ਚੱਲੇ ਆ। ਨਹੀਂ, ਦੇਣ ਦਾ ਕੋਈ ਥਾਂ ਹੀ ਨਹੀਂ ਹੈ, ਇੱਥੇ ਤਾਂ ਅਰਪਣ ਕਰਨ ਦਾ ਥਾਂ ਹੈ। ਤੇਰਾ ਕੀਆ ਤੁਝੇ ਕਿਆ ਅਰਪੋ, ਜਿਸ ਕੀ ਬਸਤ ਤਿਸ ਆ ਗਏ ਰਾਖੇ, ਮਾਲਕ ਤੇਰੀ ਦਾਤ ਤੇਰੇ ਅੱਗੇ। ਮੈਂ ਦੇਣ ਵਾਲਾ ਕੌਣ ਹੋ, ਮੈਂ ਤਾਂ ਤੇਰੀ ਹੀ ਚੀਜ਼ ਤੇਰੇ ਅੱਗੇ ਰੱਖ ਕੇ ਅਰਪਣ ਕਰਨ ਵਾਲਾ ਤਾਂ ਹੋ ਸਕਣਾ। ਇਸ ਤਰ੍ਹਾਂ ਭਾਵਨੀ ਭਗਤ ਭਾਏ, ਕਈ ਆਉਂਦੇ ਨੇ ਨਾ, ਚਲਾ ਕੇ ਮਾਰਦੇ ਨੇ ਪੈਸਾ, ਚਲਾ ਕੇ ਮਾਰਦੇ ਨੇ ਰਕਮ, ਸੁੱਟਦੇ ਨੇ, ਇੰਨੀ ਵੀ ਜਾਂਚ ਨਹੀਂ। ਗੁਰੂ ਦਰ ਦੇ ਉੱਤੇ ਹੱਥ ਬੰਨ ਕੇ, ਇੱਕ ਗੁਜਰਾ ਲੋੜਵੰਦ ਬੈਠਾ ਹੈ ਤੇਰੀ ਮਾਇਆ ਦਾ, ਤੇਰੇ ਰੁਪਈਆਂ ਦਾ, ਤੇਰੇ ਡਾਲਰਾਂ ਦਾ, ਤੇਰੇ ਪੌਂਡਾਂ ਦਾ, ਕੋਈ ਭੁੱਖਾ ਬੈਠਾ ਹੈ, ਇੱਥੇ ਆਇਆ ਤਾਂ ਨਿਮ ਜਾ, ਚੁੱਕ ਜਾ, ਡੁੱਲ ਪਾ ਗੁਰੂ ਚਰਨਾਂ ਤੇ, ਬਿਲਕੁਲ ਮਾਣ ਅਭਿਮਾਨ ਸਾਰਾ ਤਿਆਗ ਕੇ ਨਿਰਮਾਣ ਹੋ ਜਾ, ਤੇ ਸ਼ਰਧਾ ਨਾਲ ਜੇ ਤੇਰੇ ਕੋਲ ਕੋਈ ਪੁੱਜਦਾ ਸਰਦਾ ਹੈ ਤਾਂ ਉਹ ਰੱਖ ਦੇ, ਜੋ ਕੁਝ ਵੀ ਰੱਖੇਗਾ ਉਹ ਤੇਰੇ ਪਿਆਰ ਦਾ ਸੰਕੇਤ ਮਾਤਰ ਹੋਵੇਗਾ। ਇੱਥੇ ਲੋੜ ਕਿਸੇ ਨੂੰ ਕੋਈ ਨੀ, ਇੱਥੇ ਦਾਤਾ ਬੈਠਾ ਹੈ, ਦਾਤਾ ਤੇਰੀਆਂ ਦਾਤਾਂ ਦਾ, ਤੇਰੀਆਂ ਸੁਗਾਤਾਂ ਦਾ ਕੋਈ ਭੁੱਖਾ ਨਹੀਂ ਬੈਠਾ। ਹਾਂ, ਭਾਵਨੀ ਭਗਤ ਭਾਏ ਲੈ ਕੇ ਆਵੇ ਨਾਲ ਤੂੰ, ਤੇ ਕੌਡੀ ਵੀ ਰੱਖ ਦੇਵੇ ਤਾਂ ਤਾਹੇ ਗੁਰ ਸਰਵ ਨਿਧਾਨ ਦਾਨ ਦੇਤ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਸਤਿਗੁਰ ਦਇਆ ਨਿਧ, ਉਹ ਤਾਂ ਮੇਰਾ ਦਾ ਭਰਿਆ ਹੈ, ਮਹਿਮਾ ਆਗਾਧ ਉਹਦੀ ਵਡਿਆਈ ਤਾਂ ਦੱਸੀ ਨਹੀਂ ਜਾ ਸਕਦੀ। ਹਾਂ, ਉਸ ਦੇ ਅੱਗੇ ਨਮਸਕਾਰ ਕੀਤੀ ਜਾ ਸਕਦੀ ਹੈ, ਨਮੋ ਨਮੋ ਨਮੋ ਨਮੋ, ਨੇਤ ਨੇਤ ਨੇਤ ਹੈ। ਉਸੇ ਸਤਿਗੁਰੂ ਦੀ ਗੱਲ ਭਾਈ ਸਾਹਿਬ ਕਰ ਰਹੇ ਨੇ, ਸਤਿਗੁਰ ਪੁਰਖ ਅਗੰਮ ਹੈ,
ਨਿਰਵੈਰ ਨਿਰਾਲਾ, ਗੁਰੂ ਦਾ ਕਿਸੇ ਨਾਲ ਵੈਰ ਕੋਈ, ਗੁਰੂ ਤਾਂ ਸਾਰਿਆਂ ਦਾ, ਸਤਿਗੁਰੂ ਸਭਨਾਂ ਦਾ ਭਲਾ ਮਨਾਏਦਾ, ਤਿਸ ਦਾ ਬੁਰਾ ਕਿਉਂ, ਸਾਰਿਆਂ ਦਾ ਭਲਾ ਲੈ ਕੇ ਚੜਿਆ ਸੋਧਣ ਧਰਤ ਲੁਕਾਈਓ, ਗੁਰੂ ਨਾਨਕ ਧੋਵੇ ਤੇ ਭਾਵੇਂ ਸਾਹਿਬ ਕਲਗੀਧਰ ਪਾਤਸ਼ਾਹ ਤੇ ਭਾਵੇਂ ਦਸਾਂ ਪਾਤਸ਼ਾਹ ਕੋਈ ਸਰੂਪ ਹੋਵੇ, ਸਰਬੱਤ ਦਾ ਭਲਾ ਲੈ ਕੇ ਚੱਲਣੇ, ਇੱਥੋਂ ਤੱਕ ਕੇ ਗੁਰੂ ਕੇ ਤਾਂ ਸਿੱਖ ਵੀ ਸਰਬੱਤ ਦੇ ਭਲੇ ਦੀ ਗੱਲ ਸੋਚਦੇ ਨੇ, ਕਿਸੇ ਦੇ ਵੈਰੀ ਨਹੀਂ ਹਨ, ਕਿਉਂਕਿ ਬਾਣੀ ਪੜ੍ਹਦੇ ਹਨ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾ ਹੀ ਬਿਗਾਨਾ, ਸਗਲ ਸੰਗ ਹਮ ਕੋ ਬਣਾਈ। ਕਿ ਜਿਨ੍ਹਾਂ ਦੇ ਸਿੱਖਾਂ ਦੀ ਇੰਨੀ ਬਣੀ ਹੈ ਸਾਰਿਆਂ ਨਾਲ, ਨੇਤਰ ਦਾਸਾਂ ਚ ਕਹਿਣ ਤੇਰੇ ਬਹਾਨੇ ਸਰਬੱਤ ਕਾ ਭਲਾ, ਉਹ ਗੁਰੂ ਕਿਸ ਤਰ੍ਹਾਂ ਵੈਰੀ ਹੋ ਸਕਦਾ। ਹਾਂ ਇੱਕ ਖਿਆਲ ਰੱਖਣਾ, ਗੁਰੂ ਵੈਰੀ ਹੈ ਜੇ, ਗੁਰੂ ਨਿਰਾ ਨਿਰਵੈਰ ਕੋਈ ਨਹੀਂ ਹੈ, ਗੁਰੂ ਦਾ ਵੈਰ ਹੈ, ਪਰ ਗੁਰੂ ਦਾ ਵੈਰ ਮਨੁੱਖ ਦੀਆਂ ਬੁਰਾਈਆਂ ਨਾਲ ਹੈ। ਗੁਰੂ ਚਾਹੁੰਦਾ ਹੈ ਮਨੁੱਖ ਦੇ ਅੰਦਰ ਬੁਰਾਈ ਨਾ ਰਹੇ, ਕਾਮ ਨਾ ਰਹੇ, ਕ੍ਰੋਧ ਨਾ ਰਹੇ, ਈਰਖਾ ਨਾ ਰਹੇ, ਨਿੰਦਾ ਨਾ ਰਹੇ, ਹਰਾਮ ਖੋਰੀ ਨਾ ਰਹੇ, ਸੁਸਤੀ ਨਾ ਰਹੇ, ਆਲਸ ਨਾ ਰਹੇ, ਵਿਹਲੜਪਣਾ ਨਾ ਰਹੇ, ਮਨੁੱਖ ਜਾਗਿਆ ਜਾਗਿਆ ਹੋਵੇ, ਮਨੁੱਖ ਉੱਭਰਦਾ ਉਸਰਦਾ ਹੋਵੇ, ਮਨੁੱਖ ਅੱਗੇ ਵਧਦਾ ਹੋਵੇ, ਪਿਛਾਂ ਹਟਦਾ ਜਾਂ ਬੈਠਾ ਜੰਮਿਆ ਜਾਂ ਬੰਦਾ ਨਾ ਹੋਵੇ, ਨਿਸਰਦਾ ਉਸਰਦਾ ਬੰਦਾ ਹੋਵੇ। ਗੁਰੂ ਨੂੰ ਕੇਵਲ ਜੇ ਮਨੁੱਖ ਦੀਆਂ ਕਮਜ਼ੋਰੀਆਂ ਨਾਲ ਖਿੱਚ ਹੈ ਤਾਂ ਉਹਨਾਂ ਨੂੰ ਮਿਟਾਉਣ ਵਾਸਤੇ ਸਤਿਗੁਰੂ ਆਪਣੀ ਬਾਣੀ ਦੇ ਤੀਰ ਮਾਰ, ਆਪਣੇ ਬਚਨਾਂ ਦੇ ਤੀਰਾਂ ਦੇ ਨਾਲ ਮਨੁੱਖ ਦੀਆਂ ਬੁਰਾਈਆਂ ਨੂੰ ਘਾਇਲ ਕਰਦਾ ਤੇ ਖਤਮ ਕਰਦਾ ਮੇਰਾ ਸਤਿਗੁਰੂ। ਉਂਝ ਕਿਸੇ ਨਾਲ, ਕਿਸੇ ਮਨੁੱਖ ਨਾਲ, ਕਿਸੇ ਜਾਤੀ ਨਾਲ, ਕਿਸੇ ਸ਼੍ਰੇਣੀ ਨਾਲ ਮੇਰੇ ਸਤਿਗੁਰੂ ਨੂੰ ਕੋਈ ਵੈਰ ਨਹੀਂ। ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣੇ ਹਨ, ਇਹਦੇ ਬਾਰੇ ਹੀ ਮਹਾਰਾਜ ਕਹਿੰਦੇ ਨੇ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ। ਮੇਰੇ ਸਤਿਗੁਰੂ ਦਾ ਉਪਦੇਸ਼ ਤਾਂ ਸਾਰੇ ਸੰਸਾਰ ਦੇ ਲੋਕਾਂ ਵਾਸਤੇ ਹੈ, ਹਰ ਵਰਨ ਵਾਸਤੇ, ਹਰ ਵਰਗ ਵਾਸਤੇ। ਇਸ ਕਰਕੇ ਭਾਈ ਸਾਹਿਬ ਨੇ ਜੋ ਕੁਝ ਵੇਖਿਆ ਉਹ ਕਹਿੰਦੇ ਨੇ, ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ, ਇਹ ਤਾਂ ਜਾਣੋ ਧਰਤੀ ਧਰਮ ਦੀ ਸੱਚੀ ਧਰਮਸ਼ਾਲਾ। ਜਿੱਥੇ ਫਿਰ ਗੁਰੂ ਪਿਆਰ ਪ੍ਰਗਟ ਹੋ ਗਿਆ, ਉਹ ਗੁਰੂ ਤਾਂ ਧਰਮ ਦੀ ਧਰਤੀ ਹੈ, ਇੱਥੇ ਤਾਂ ਧਰਮ ਵੱਧਦਾ ਫਲਦਾ ਹੈ, ਤੇ ਜਿਹਨੇ ਆਪਣੇ ਅੰਦਰ ਗੁਰੂ ਨੂੰ ਥਾਂ ਦਿੱਤੀ, ਜਿਸਨੇ ਆਪਣੇ ਜੀਵਨ ਚ ਗੁਰੂ ਕੀ ਜੁਗਤ ਨੂੰ ਥਾਂ ਦਿੱਤੀ, ਉੱਥੇ ਵੀ ਧਰਮ ਵੱਧਦਾ ਫੁੱਲਦਾ ਫੈਲਦਾ ਤੇ ਫਲਦਾ। ਭਾਈ ਸਾਹਿਬ ਕਹਿੰਦੇ ਨੇ ਇੱਕ ਗੱਲ ਜ਼ਰੂਰ ਹੈ ਕਿ ਜੇ ਗੁਰੂ ਨਾਲ ਸਾਂਝ ਪਾ ਲਈਏ ਤਾਂ ਠੀਕ ਹੈ, ਨਹੀਂ ਤਾਂ ਮਨੁੱਖ ਨੇ ਆਪਣੇ ਕਰਮਾਂ ਦਾ ਫਲ ਵੇਖਣਾ, ਜੈਸਾ ਬੀਜੈ ਸੋ ਲੁਣੇ, ਫਲ ਕਰਮ ਸੰਭਾਲਾ। ਮਨੁੱਖ ਨੂੰ ਆਪਣੇ ਕਰਮਾਂ ਦਾ ਫਲ ਤਾਂ ਵੇਖਣਾ ਹੀ ਪੈਣਾ, ਉਹ ਤਾਂ ਸਾਹਮਣੇ ਆਏਗਾ, ਉਹ ਗਲਤ ਹੋਵੇਗਾ ਜਿਹੜਾ ਬੰਦਾ, ਜਿਵੇਂ ਆਪਾਂ ਪੜ੍ਹਨੇ ਆ ਬਾਣੀ ਚ, ਲੋੜੇ ਦਾਖ ਬਜੌਰੀਆਂ ਇੱਕਰ ਬੀਜੈ ਜੱਟ, ਖੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਗਲਤ ਗੱਲ ਹੈ, ਇਸ ਤਰ੍ਹਾਂ ਨਹੀਂ ਗੱਲ ਬਣੀ। ਜੋ ਕੁਝ ਤੂੰ ਬੀਜ ਰਹੀ ਹੈ ਉਹ ਕੁਝ ਤੇਰੇ ਸਾਹਮਣੇ ਆਉਣਾ, ਉਸੇ ਦਾ ਫਲ ਤੇਰੇ ਸਾਹਮਣੇ ਆਉਣਾ। ਤੇ ਜੇ ਗੁਰੂ ਪਿਆਰ ਤੇਰੇ ਜੀਵਨ ਚ ਬੀਜਿਆ ਗਿਆ, ਇਸ ਦਾ ਫਲ ਪਰਮ ਸੁੱਖ ਤੈਨੂੰ ਮਿਲਣ ਵਾਲਾ। ਤੇ ਭਾਈ ਸਾਹਿਬ ਕਹਿੰਦੇ ਨੇ, ਜਿਉ ਕਰ ਨਿਰਮਲ ਆਰ ਸੀ ਜਗ ਵੇਖਣ ਵਾਲਾ। ਗੁਰੂ ਤਾਂ ਇੱਕ, ਪੁਰਾਣੇ ਸਮਿਆਂ ਵਿੱਚ ਲੋਕ ਆਪਣੀਆਂ ਚੀਸੀਆਂ ਚ ਪਾਉਣ ਵਾਲੀਆਂ ਉਂਗਲੀਆਂ ਦੇ ਵਿੱਚ ਵੀ ਛੋਟੇ ਜਿਹੇ ਆਈਨੇ ਫਿੱਟ ਕਰ ਲੈਂਦੇ ਸੀ, ਜਿੱਥੇ ਹੋਇਆ ਮੂੰਹ ਵੇਖ ਲਿਆ ਆਪਣਾ। ਤੇ ਵੈਸੇ ਪੁਰਾਣੇ ਸਮਿਆਂ ਚ ਮਿਰਰ ਨੂੰ, ਆਈਨੇ ਨੂੰ ਆਰਸੀ ਵੀ ਕਿਹਾ ਜਾਂਦਾ ਰਿਹਾ, ਛੋਟਾ ਹੋਵੇ ਵੱਡਾ ਹੋਵੇ, ਵੇਖਣ ਵਾਲੇ ਸ਼ੀਸ਼ੇ ਨੂੰ ਆਰਸੀ ਕਿਹਾ ਜਾਂਦਾ ਸੀ। ਤੇ ਭਾਈ ਸਾਹਿਬ ਕਹਿੰਦੇ ਨੇ, ਮੇਰਾ ਸਤਿਗੁਰੂ ਤਾਂ ਆਰਸੀ ਹੈ, ਜਿਉਂ ਕਰ ਨਿਰਮਲ ਆਰਸੀ, ਜਿਵੇਂ ਆਰਸੀ ਚੋਂ ਮੂੰਹ ਵੇਖੀਦਾ ਨਾ, ਇਵੇਂ ਗੁਰੂ ਵਿੱਚੋਂ ਆਪਣੇ ਆਪ ਨੂੰ ਵੇਖਣਾ ਚਾਹੀਦਾ। ਮੈਂ ਮਾੜਾ ਕਿ ਚੰਗਾ, ਇਹ ਸਤਿਗੁਰੂ ਦੀ ਕਸਵੱਟੀ ਤੇ ਲੱਗ ਕੇ ਪਤਾ ਲੱਗ ਜਾਏਗਾ। ਗੁਰੂ ਨੂੰ ਜਿਸ ਭਾਵਨਾ ਨਾਲ ਵੇਖਾਂਗੇ, ਉਸੇ ਤਰ੍ਹਾਂ ਗੁਰੂ ਵਿੱਚੋਂ ਆਪਣਾ ਆਪ ਨਜ਼ਰ ਆ ਜਾਏ। ਜਿਹਾ ਮੂੰਹ ਕਰ ਪਾ ਲਈਏ ਤੇਹੋ ਵੇਖਾ ਲਾ, ਸ਼ਰਧਾ ਨਾਲ ਆਵਾਂਗੇ, ਪਿਆਰ ਪਾਵਾਂਗੇ, ਗੁਰੂ ਦਰ ਤੋਂ ਸ਼ੁਭ ਉਪਦੇਸ਼ ਨੂੰ ਪ੍ਰਾਪਤ ਕਰਾਂਗੇ, ਜੀਵਨ ਸੌਰ ਜਾਏ। ਤੇ ਜਿਨ੍ਹਾਂ ਨੇ ਜੀਵਨ ਸਵਾਰ ਲਿਆ, ਭਾਈ ਸਾਹਿਬ ਕਹਿੰਦੇ ਨੇ, ਸੇਵਕ ਦਰਗਹਿ ਸੁਰਖਰੂ, ਗੁਰੂ ਦੀ ਸੇਵਾ ਹਿਰਦੇ ਚ ਧਾਰਨ ਕਰ ਲੈਣ ਵਾਲੇ, ਜੀਵਨ ਚ ਧਾਰਨ ਕਰ ਲੈਣ ਵਾਲੇ, ਗੁਰੂ ਕਾ ਉਪਦੇਸ਼ ਕਮਾਉਣ ਵਾਲੇ, ਉਹ ਦਰਗਾਹ ਚ ਸੁਰਖਰੂ। ਸੁਰਖਰੂ ਫਾਰਸੀ ਦਾ ਸ਼ਬਦ ਹੈ ਨਾ, ਇਹਦਾ ਜੇ ਪੰਜਾਬੀ ਚ ਸਿੱਧਾ ਉਲਥਾ ਕਰੀਏ ਤਾਂ ਬਣਦਾ ਲਾਲ ਮੂੰਹ। ਤੇ ਕਾਲਾ ਮੂੰਹ ਹੁੰਦਾ ਹੈ, ਜ਼ਰੂਰੀ ਨਹੀਂ ਕਿ ਕਿਸੇ ਦੇ ਮੂੰਹ ਤੇ ਕਾਲਖ ਜਾਂ ਲਾਲੀ ਲੱਗੀ ਹੋਵੇ ਤਾਂ ਹੀ ਵਿਲੱਖਣਤਾ ਹੁੰਦੀ ਹੈ। ਲਾਲ ਮੂੰਹ ਉਸਦਾ ਹੁੰਦਾ ਹੈ ਜਿਸ ਦੇ ਅੰਦਰ ਗੁਮਾਹ ਜੋਸ਼ ਤੇ ਜੀਵਨ ਦਾ ਖੂਨ ਦੌੜਦਾ, ਤੇ ਕਾਲਾ ਮੂੰਹ ਉਸਦਾ ਹੁੰਦਾ ਹੈ ਜਿਹੜਾ ਸ਼ਰਮਿੰਦਗੀ ਨਾਲ ਭਰਿਆ ਹੋਵੇ, ਸਿਰ ਨੀਵਾਂ ਕਰਕੇ ਬੈਠਾ ਹੋਵੇ, ਜਿਸ ਦਾ ਮੁੱਖ ਉਜਲਾ ਹੋਵੇ, ਜਿਸ ਦੇ ਮੱਥੇ ਤੇ ਕੋਈ ਮੈਲ ਨਾ ਹੋਵੇ, ਜਿਸ ਨੂੰ ਕੋਈ ਸ਼ਰਮਿੰਦਗੀ ਨਾ ਹੋਵੇ, ਉਹਨੂੰ ਸੁਰਖਰੂ ਕਹਿੰਦੇ ਨੇ। ਤੇ ਜਿਸ ਬੰਦੇ ਨੂੰ ਆਪਣੇ ਪਾਪਾਂ ਤੇ ਆਪ ਹੀ ਪਛਤਾਤਾ ਹੋਵੇ ਤੇ ਲੋਕਾਂ ਵੱਲੋਂ ਫਟਕਾਰਾਂ ਜਿਨ੍ਹਾਂ ਨੂੰ ਪੈਂਦੀਆਂ ਹੋਣ, ਜ਼ਰੂਰੀ ਨਹੀਂ ਕਿ ਉਹਦੇ ਮੂੰਹ ਤੇ ਕੋਈ ਕਾਲਾ ਰੰਗ ਹੀ ਮਲਿਆ।
ਹੋਵੇ ਉਹਦਾ ਮੂੰਹ ਵੈਸੇ ਹੀ ਰੰਗ ਜਿਸ ਦਾ ਖੂਨ ਸੁੱਕਣ ਜਾਵੇ ਸੜ ਜਾਵੇ, ਪਛਤਾਵੇ ਵਿੱਚ ਹੋਵੇ, ਚਿੰਤਾ ਵਿੱਚ ਹੋਵੇ, ਪਰੇਸ਼ਾਨੀ ਵਿੱਚ ਹੋਵੇ ਤੇ ਚਿਹਰੇ ਤੇ ਲਾਲੀ ਕਾਹਦੀ ਆਉਣੀ। ਉਹ ਰੰਗ ਹੋਰ ਤਰ੍ਹਾਂ ਦਾ ਹੁੰਦਾ, ਉਸ ਨੂੰ ਮੂੰਹ ਕਾਲਾ ਕੇ ਹੈ। ਸੇਵਖ ਦਰਗਹਿ ਸੁਰਖ ਰੂਪ ਬੇਮੁਖ ਮੂੰਹ ਕਾਲਾ, ਸੰਸਾਰ ਤੇ ਵੀ ਹੈ, ਮੇਰੀ ਦਰਗਾਹ ਦੀ ਗੱਲ ਹੀ ਸੰਸਾਰ ਵਿੱਚ ਵੀ ਸੇਵਕਾਂ ਦੇ ਮੂੰਹ ਸੁਰਖਰੂ ਨੇ ਤੇ ਨਿੰਦਕਾਂ ਦੇ ਬੇਮੁਖਾਂ ਦੇ ਮੂੰਹ ਕਾਲੇ, ਉਹ ਸ਼ਰਮਿੰਦਗੀ ਲਈ ਫਿਰਦੇ ਨੇ। ਤੇ ਉਂਝ ਵੀ ਮਨੁੱਖ ਦਰਗਾਹ ਵਾਸਤੇ ਵੀ ਜਿਵੇਂ ਆਪਾਂ ਬਾਣੀ ਪੜ੍ਹਨੇ ਆ ਨਾ, ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਸੀ ਵਹੀਂ ਸਾਈਂ ਦਾ ਦਰਬਾਰ। ਸੱਚੀ ਦਰਗਾਹ ਵਿਚ ਸਾਈਂ ਦੇ ਦਰਬਾਰ ਚ ਤੈਨੂੰ ਕਿਤੇ ਸ਼ਰਮਿੰਦਾ ਨਾ ਹੋਣਾ ਪਵੇ, ਮੂੰਹ ਕਾਲਾ ਨਾ ਹੋਵੇ। ਤੇ ਜੇ ਉਸ ਮੂੰਹ ਕਾਲੇ ਤੋਂ ਬਚਣਾ ਤੇ ਭਾਈ ਸਾਹਿਬ ਤਾਂ ਗੁਰੂ ਦੇ ਲੜ ਲਾਉਂਦੇ ਨੇ। ਆ ਗੁਰੂ ਕੇ ਲੜ ਲੱਗ ਜਾ, ਸੇਵਕ ਹੋ ਜਾ, ਗੁਰ ਸ਼ਬਦ ਕਮਾਉਣ ਵਾਲਾ ਹੋ ਜਾ, ਤੇਰਾ ਦਰਗਾਹ ਚ ਮੁੱਖ ਸੁਰਖਰੂ ਹੋ ਜਾਵੇ। ਪਰ ਇਹ ਗੱਲ ਤਾਂ ਹੈ ਜੇ ਵਿਸ਼ਵਾਸ ਅੰਦਰ ਦ੍ਰਿੜ ਹੋਵੇ, ਜੇ ਪਤਾ ਹੋਵੇ ਇਹ ਜਿਹੜਾ ਬੈਠਾ ਹੈ, ਇਹ ਜਿਹੜਾ ਸਜਿਆ ਹੋਇਆ, ਇਹ ਸੋਹਣਿਆਂ ਦਾ ਸੁਲਤਾਨ, ਇਹ ਸਤਿਗੁਰੂ ਆਪ, ਨਾ ਕੇਵਲ ਸਤਿਗੁਰੂ ਆਪ ਬਲਕਿ ਪਾਰ ਬ੍ਰਹਮ ਆਪ ਹੈ।

ਕੁਛ ਕਰਨ ਵਾਲਾ, ਸਾਰੀ ਸਮਰੱਥਾ ਦਾ ਮਾਲਕ ਹੈ। ਵਾਹਿਗੁਰੂ। ਪਰ ਜਿਸ ਵੇਲੇ ਗੁਰੂ ਰੂਪ ਵਿੱਚ ਹੋ ਕੇ ਸੰਗਤ ਚ ਵਰਤਦਾ ਹੈ, ਗੁਰ ਸ਼ਬਦ ਚ ਬੈਠਾ ਹੈ, ਤਾਂ ਇੱਕ ਗੱਲ ਹੋਰ ਹੋ ਜਾਂਦੀ ਏ, ਸਾਧ ਸੰਗਤ ਦਾ ਕਰੇ ਕਰਾਇਆ। ਜੋ ਜੋ ਚਿਤਵੇਂ ਸਾਧ ਜਨ ਸੋ ਲੇਤਾ ਮਾਨ, ਬੜਾ ਪੱਕਾ ਸੰਬੰਧ ਹੈ। ਭਾਈ ਸਾਹਿਬ ਕਹਿੰਦੇ ਨੇ, ਭਾਈ ਸਾਹਿਬ ਕਹਿੰਦੇ ਨੇ, ਸਾਧ ਸੰਗਤ ਪਿਓ ਪੁੱਤ ਹੋਏ, ਦਿੱਤਾ ਖਾਏ ਬਹਿ ਨਹੀਂ ਪੈਣ ਆਇਆ, ਇੰਨਾ ਪਿਆਰ। ਸਿੱਖ ਇੰਨਾ ਨੇੜੇ ਹੋ ਗਿਆ ਗੁਰੂ ਕੇ, ਪਾਰ ਬ੍ਰਹਮ ਦੇ ਇੰਨਾ ਨਜ਼ਦੀਕ ਹੋ ਗਿਆ, ਜਿਵੇਂ ਬਾਪ ਪੁੱਤਰ ਨੂੰ ਗੋਦੀ ਚ ਪਾ ਕੇ ਲਾਡ ਲਡਾਉਂਦਾ, ਇਵੇਂ ਸਿੱਖ ਦੀਆਂ ਲੋੜਾਂ ਦਾ ਖਿਆਲ ਵਾਹਿਗੁਰੂ

ਐਸਾ ਪੁੱਲ ਹੈ। ਭਾਈ ਸਾਹਿਬ ਕਹਿੰਦੇ ਨੇ ਇੱਕ ਵਾਰੀ ਨਹੀਂ ਪੰਜ ਵਾਰੀ ਗੰਗਾ ਚਲਾ ਜਾ, ਪੰਜ ਪੰਜ ਵਾਰੀ ਪ੍ਰਾਗਰਾਜ ਲਾ ਕੇ ਤ੍ਰਿਵੇਣੀ ਦੇ ਇਸ਼ਨਾਨ ਕਰੇ। ਇੱਕ ਸਿੱਖ ਨੂੰ ਇਸ਼ਨਾਨ ਕਰਾ ਦੇਵੇ, ਇੱਕ ਸਿੱਖ ਨੂੰ ਨਹਾਉਣ ਵਾਸਤੇ ਇਸ਼ਨਾਨ ਵਾਸਤੇ ਪਾਣੀ ਭਰ ਕੇ ਦੇਵੇ, ਉਹਦੇ ਇਸ਼ਨਾਨ ਦਾ ਪ੍ਰਬੰਧ ਕਰ ਦੇਵੇ, ਇੰਨਾ ਪੁੱਲ ਹੈ। ਕਹਿੰਦੇ ਨੇ ਸਿੱਖ ਨੂੰ ਪਿਆਰ ਨਾਲ ਪਾਣੀ ਪਿਆਤਾ, ਵੈਸੇ ਤਾਂ ਸਭ ਨੂੰ ਹੀ ਪਿਆਉਣਾ ਚਾਹੀਦਾ, ਪਰ ਗੁਰੂ ਕੇ ਸਿੱਖ ਨੂੰ, ਗੁਰਸ਼ਬਦੀ ਵਿਚਾਰ ਵਾਲੇ ਨੂੰ, ਗੁਰੂ ਪਿਆਰ ਵਾਲੇ ਨੂੰ ਆਦਰ ਸਤਿਕਾਰ ਨਾਲ ਪਾਣੀ ਪਿਆ ਦਿੱਤਾ। ਸਮਝ ਲਓ ਕੁਰਖੇਤਰ ਦੀ ਯਾਤਰਾ ਹੋ ਗਈ, ਕੁਰਖੇਤਰ ਵਰਗੇ ਮਹਾਨ ਤੀਰਥ ਦੀ ਯਾਤਰਾ ਹੋ ਗਈ। ਤੇ ਜੇ ਕਿਤੇ ਸਿੱਖ ਨੂੰ ਪ੍ਰਸ਼ਾਦਾ ਛਕਾ ਦਿੱਤਾ ਪਿਆਰ ਨਾਲ, ਭਾਉ ਕਰਕੇ ਲੰਗਰ ਛਕਾ ਦਿੱਤਾ ਤੇ ਅਸਮੇਧ ਜਗ ਕਰ ਲਿਆ, ਥੋੜਾ ਨਹੀਂ ਬਹੁਤ ਵੱਡਾ ਪੁੰਨ ਹੋ ਗਿਆ। ਤੇ ਭਾਈ ਸਾਹਿਬ ਕਹਿੰਦੇ ਨੇ ਇੱਕ ਹੋਰ ਵੱਡਾ ਪੁੰਨ ਵੀ ਹੈ, ਇਹ ਤੋਂ ਵੀ ਵੱਡਾ ਪੁੰਨ ਹੈ। ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀ, ਕੋਈ ਸੋਨੇ ਦਾ ਮਕਾਨ ਇੱਕ ਅੱਧਾ ਬਣਾ ਸਕਦਾ, ਮਿੱਟੀ ਦਾ ਹੀ ਬਣਾਉਣੇ ਆ, ਮਸਾ ਮਸਾ ਬਣਦਾ। ਇੱਕ ਨਹੀਂ ਸੱਤ ਸੱਤ ਮਕਾਨ ਸੋਨੇ ਦੇ ਕੋਈ ਬਣਾ ਕੇ ਦਾਨ ਕਰ ਦੇਵੇ, ਤੇ ਜੇ ਕਿਤੇ ਸਿੱਖ ਨੂੰ ਸ਼ਬਦ ਸਿਖਾ ਦੇਵੇ, ਸ਼ਬਦ ਸੁਣਾ ਦੇਵੇ, ਸ਼ਬਦ ਦੇ ਲੜ ਲਾ ਦੇਵੇ, ਉਦੋਂ ਵੱਡਾ ਪੁੰਨ। ਸੱਤ ਸੱਤ ਸੋਨੇ ਦੇ ਮਕਾਨ ਬਣਾ ਕੇ ਦਾਨ ਕਰਨ ਨਾਲੋਂ ਇੱਕ ਸਿੱਖ ਨੂੰ ਸ਼ਬਦ ਸਿਖਾ ਦੇਵੇ, ਗੁਰੂ ਕੇ ਸ਼ਬਦ ਦੇ ਲੜ ਲਾ ਦੇਵੇ। ਇੱਕ ਹੋਰ ਗੱਲ ਕਹਿੰਦੇ ਨੇ, ਕਹਿੰਦੇ ਨੇ ਸਾਧਾਂ ਦੇ ਦਰਸ਼ਨ ਕਰਨ ਵਾਸਤੇ, ਮਹਾਤਮਾਵਾਂ ਦੇ ਦਰਸ਼ਨ ਕਰਨ ਵਾਸਤੇ, ਉਹਨਾਂ ਆਤਮਾ ਦੇ ਦਰਸ਼ਨ ਕਰਨ ਵਾਸਤੇ ਲੋਕ ਤੀਰਥਾਂ ਤੇ ਭਟਕਦੇ ਨੇ, ਪਰ 20 ਵਾਰੀ ਕਿਸੇ ਸਾਧੂ ਦੇ ਦਰਸ਼ਨ ਕਰਨ ਜਾਣਾ ਇੱਕ ਪਾਸੇ ਤੇ ਕਿਸੇ ਗੁਰਸਿੱਖ ਨੂੰ ਮੁੱਠੀਆਂ ਭਰ ਕੇ ਸਵਾ ਦੇਣਾ ਇੱਕ ਪਾਸੇ, ਇਸ ਛੋਟੇ ਯਤਨ ਨਾਲ ਵੱਡਾ ਫਲ, ਬਹੁਤ ਵੱਡਾ ਮਹਾਤਮ ਹੈ। ਗੁਰੂ ਕੇ ਸਿੱਖ ਦੀ ਖੁਸ਼ੀ ਗੁਰੂ ਕੀ ਖੁਸ਼ੀ ਹੈ। ਔਰ ਇੱਕ ਵਾਰੀ ਐਸਾ ਹੋਇਆ ਸੀ, ਭਾਈ ਸੱਤਾ ਬਲਵੰਡ ਕੀਰਤਨ ਕਰਕੇ ਹਟੇ ਸਨ, ਉੱਠੇ ਤੇ ਅੱਗੋਂ ਬਾਬਾ ਬੁੱਢਾ ਜੀ ਮਿਲ ਗਿਆ। ਕਹਿਣ ਲੱਗੇ ਭਾਈ ਸੱਤਾ, ਅੱਜ ਮੈਂ ਪਛੜ ਗਿਆ, ਇੱਕ ਸ਼ਬਦ ਮੈਨੂੰ ਵੀ ਸੁਣਾ ਦੇ। ਕਹਿਣ ਲੱਗੇ ਬਾਬਾ, ਇਸ ਤਰ੍ਹਾਂ ਥੋੜਾ ਕੀਰਤਨ ਸੁਣਾਇਆ ਜਾਂਦਾ, ਉੱਥੇ ਆ ਕੇ ਸੁਣਿਆ ਕਰ। ਬਾਬਾ ਨਿਰਾਸ਼ ਹੋ ਕੇ ਜਾ ਬੈਠਾ, ਸੰਗਤ ਗੁਰੂ ਕੇ ਬਚਨ ਸੁਣ ਲਏ, ਸਾਹਿਬ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਸੁਣ ਲਏ। ਸ਼ਾਮ ਹੋਈ, ਕੀਰਤਨ ਕਰਨ ਆਉਣ ਬੈਠੇ, ਮਹਾਰਾਜ ਦੂਜੇ ਪਾਸੇ ਮੂੰਹ ਕਰਕੇ ਬੈਠ ਗਏ, ਪਰੇਸ਼ਾਨ ਹੋ, ਹੱਥ ਬੰਨੇ। ਮਹਾਰਾਜ ਕਹਿਣ ਲੱਗੇ, ਨਹੀਂ ਤੁਹਾਡਾ ਕੀਰਤਨ ਸੁਣਨਾ, ਤੁਸੀਂ ਮੇਰੇ ਸਿੱਖ ਨੂੰ ਸ਼ਬਦ ਨਹੀਂ ਸੁਣਾਇਆ, ਮੇਰੇ ਕੀ ਲੱਗਦੇ, ਮੇਰੇ ਸਿੱਖ ਦੀ ਖੁਸ਼ੀ ਨਹੀਂ ਲਈ, ਮੇਰੇ ਕੀ ਲੱਗਦੇ।

0: ਕੋਸ਼ਿਸ਼ ਕਰਾਂਗੇ ਪੰਜਾਬੀ ਦੇ ਵਿੱਚ ਥੋੜ੍ਹਾ ਬੋਲਾਂਗੇ। ਸਾਨੂੰ ਮਾਫ਼ੀ ਦਿਓ, ਜ਼ਿਆਦਾ ਪੰਜਾਬੀ ਨਹੀਂ ਆਉਂਦਾ, ਅਸੀਂ ਕੁਝ ਕਹਿਣਾ ਚਾਹੁੰਦੇ। ਜੇ ਤੁਸੀਂ ਧਿਆਨ ਜੇ ਸਿਮਰਨ ਕਰਨਾ ਹੈ, ਮੈਡੀਟੇਸ਼ਨ ਕਰਨਾ, ਕਈ ਤਰੀਕੇ ਨਾਲ ਕਰ ਸਕਦੇ। ਵੈਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪਹਿ ਨ ਸਕੇ ਕਾਲ। ਇੱਕ ਜਪਾ ਹੈ, ਸਾਰੇ ਸੰਗਤ ਕੱਥੇ ਬੋਲ ਸਕਦੇ, ਸਾਰੇ ਸੰਗਤ ਕੱਥੇ ਜਪ ਕਰ ਸਕਦੇ, ਪਰ ਇੱਕ ਸੁਣ ਸਕਦੇ। ਜੇ ਤੁਸੀਂ ਸੰਗਤ ਦੇ ਵਿੱਚ ਬੈਠਣਾ ਹੈ, ਧਿਆਨ ਨਾਲ ਸੁਣੋ, ਅੱਖ ਬੰਦ ਕਰਕੇ ਦੋਨੋਂ ਕੰਨ ਤੋਂ ਸੁਣੋ ਆਵਾਜ਼ ਜਿਹੜੀ ਆ ਰਹੀ, ਕਿਉਂਕਿ ਅਸੀਂ ਕਈ ਸ਼ਬਦ ਲਾਈਟ ਹੈ, ਕਈ ਸ਼ਬਦ ਸਿੰਪਲ, ਮਤਲਬ ਲਾਈਟ ਟਿਊਨ ਹੈ, ਕੋਈ ਕਲਾਸੀਕਲ ਰਾਗ ਵਿੱਚ ਨਹੀਂ ਹੈ, ਉਹ ਈਜ਼ਲੀ ਬੋਲ ਸਕਦੇ ਨਾਲ ਕੱਥੇ। ਪਰ ਕਈ ਸ਼ਬਦ ਥੋੜ੍ਹਾ ਔਖਾ ਟਿਊਨ ਹੈ, ਤੁਸੀਂ ਸੁਣ ਸਕਦੇ, ਧਿਆਨ ਨਾਲ ਸੁਣ ਸਕਦੇ, ਔਰ ਪੂਰਾ ਉਹਦਾ ਪਿਆਰ ਔਰ ਬਖਸ਼ਿਸ਼ ਮਿਲ ਸਕਦੇ ਜਸਟ ਬਾਈ ਲਿਸਨਿੰਗ। ਦਿਸ ਦ ਸੀਕ੍ਰੇਟ ਦੈਟ ਦੇ ਟੀਚ ਯੂ ਵੈਨ ਯੂ ਲਰਨ ਹਾਊ ਟੂ ਹੀਅਰ ਔਰ ਲਿਸਨ ਟੂ ਗੁਰਬਾਨੀ ਐਂਡ ਚੈਂਟ ਐਂਡ ਸਿੰਗ ਐਂਡ ਸਿਟ ਇਨ ਅ ਸੰਗਤ, ਇਜ਼ ਦੈਟ ਯੂ ਸਿਟ ਵਿਦ ਅ ਸਟ੍ਰੇਟ ਸਪਾਈਨ, ਯੂ ਕਲੋਜ਼ ਯੂਰ ਆਈਜ਼, ਐਂਡ ਇਫ ਯੂ ਕੈਂਟ ਚੈਂਟ ਅਲੋਂਗ, ਇਫ ਇਟਸ ਡਿਫੀਕਲਟ ਟੂ ਸਿੰਗ ਅਲੋਂਗ, then you listen to the words that are being created. With both of your ears, you consciously hear the sound going into your ears, and it will change you, and it will alter your life and your consciousness. So please, with love, we're asking, with respect, we're asking to join us in this way. Sit straight, and let's have an experience, not just sit idly. So if you can sing and chant with us, then do so, and if not, sit straight and meditate and listen to the words and let them affect you. Both are equally valuable.
1: The Babaji that was doing katha before we came was talking about how your mind is like a horse, right? Kode de utte chad jande hai, and we ride the horse, we control where the horse goes. It's not already like that, you have to make it like that. That's the test. You can either slip off the horse and fall, and the horse will ride you, or you can control the direction of the horse. Mind is your slave, if you make it, or you are your mind's slave. So what we're talking about, listening with the correct posture, bilkul siddha baith ke, chonkri maar ke paave jithe jehde asane ch baithna chahunde ho, tusi baitho, lekin ਬਿਲਕੁਲ ਸਰੀਰ ਹਿਲਾਣਾ ਨਹੀਂ ਹੈ। ਅੱਖ ਬੰਦ ਕਰੋ, ਆਪਣਾ ਅੰਦਰ ਦੇਖੋ, ਔਰ ਤੁਸੀਂ ਆਪਣਾ ਮਨ, ਵਟਐਵਰ ਯੂਰ ਮਾਈਂਡ ਸੈਜ਼, ਜੋ ਤੁਹਾਡੇ ਮਨ ਕਹਿੰਦੇ ਹੈ, ਤੁਸੀਂ ਉਹ ਸੁਣੋ, ਔਰ ਤੁਸੀਂ ਦੇਖੋ ਮਨ ਕੀ ਹੈ, ਮਨ ਕਿਹੜੀ ਚੀਜ਼ ਹੈ। ਅਗਰ ਤੁਸੀਂ ਕਦੀ ਇਤਨਾ ਟਾਈਮ ਨਹੀਂ ਲੈ ਲਿਆ ਕਿ ਮੈਂ ਬੈਠ ਕੇ ਆਪਣਾ ਮਨ ਸੁਣਾਂਗਾ, ਜੋ ਮੈਂ ਮੇਰਾ ਮਨ ਕਹਿੰਦਾ ਮੈਂ ਸੁਣਾਂਗਾ, ਤੇ ਤੁਸੀਂ ਕਦੀ ਦੇਖ ਨਹੀਂ ਸਕਦੇ ਮਨ ਕੀ ਹੈ। ਜਿਹੜੇ ਕਲਾਸੀਕਲ ਰਾਗਾ ਹੈਗੇ ਆ, ਰਾਗਾ ਜਿਹੜੇ ਹੈਗੇ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਹੈਗੇ ਆ, ਇੱਕ ਵਿਦਿਆ ਹੈ, ਔਰ ਹਰ ਇੱਕ ਨੂੰ ਥੋੜ੍ਹੇ ਆ ਸਕਦੇ ਆ, ਬਹੁਤ ਮੁਸ਼ਕਲ, ਇੱਕ ਜ਼ਿੰਦਗੀ ਦੇਣੀ ਪੈਂਦੀ ਹੈ ਇਸ ਚੀਜ਼ ਨੂੰ। ਤਾਂ ਹੀ ਇਸ ਨਵੇਂ ਦੁਨੀਆਂ ਜਿਹੜੇ ਬਹੁਤ ਵੈਸਟਰਨਾਈਜ਼ ਦੁਨੀਆਂ ਹੋ ਗਿਆ, ਉਹ ਜ਼ਿਆਦਾ ਲੈਂਦੇ ਨੇ ਕਲਾਸੀਕਲ ਗੁਰਬਾਣੀ ਕੀਰਤਨ ਜੋ ਹੁੰਦਾ ਹੈ ਨਾ, ਉਹ ਮੁਸ਼ਕਲ ਚੀਜ਼ ਹੈ, ਕੋਈ ਸੌਖੀ ਚੀਜ਼ ਨਹੀਂ ਹੈ, ਮਹਿੰਗੀ ਹੈ, ਬਹੁਤ ਮਹਿੰਗੀ ਹੈ। ਜਿਹਨੂੰ ਸਮਝਦਾ ਹੈ ਉਹਨੂੰ ਬੜਾ ਆਨੰਦ ਮਿਲਦਾ, ਜਿਹਨਾਂ ਨੂੰ ਨਹੀਂ ਸਮਝ ਆਉਂਦੀ ਹੈ ਬਸ ਕਹਿੰਦੇ ਐਵੇਂ ਅਲਾਪ ਕਰੀ ਜਾਂਦਾ, ਆ ਊ ਆ, ਹੈ ਨਾ, ਗੱਲ ਸਹੀ ਹੈ ਕਿ ਨਹੀਂ? ਕਿਸੇ ਨੂੰ ਇਸ ਤਰ੍ਹਾਂ ਦਾ ਮਹਿਸੂਸ ਆ ਗਿਆ ਕਦੀ ਵੀ ਇਹ ਬੰਦਾ ਕੀ ਕਰੀ ਜਾਂਦਾ, ਤਾਨਾ ਤੂੰ ਸਾ ਗਾਮਾ ਪਾਪਾ ਮਾਰੇਗਾ, ਇਸ ਤਰ੍ਹਾਂ ਬੋਲਦੇ ਹਨ ਨਾ? ਪਰ ਇੱਕ ਵਿਦਿਆ ਹੈ, ਔਰ ਇਸ ਤਰ੍ਹਾਂ ਦੀ ਚੀਜ਼ ਨੂੰ ਭਾਵੇਂ ਤੁਸੀਂ ਕਦੀ ਕੋਈ ਉਸਤਾਦ ਤੋਂ ਨਹੀਂ ਸਿੱਖਿਆ ਹੋਇਆ ਪਰ ਇਸ ਚੀਜ਼ ਸਿੱਖ ਸਕਦੇ ਆ ਅਗਰ ਤੁਸੀਂ ਸੁਣੋਗੇ ਬਸ ਆਪਣਾ ਅੰਦਰ ਜਾਓ ਆਪਣਾ ਅੱਖਾਂ ਬੰਦ ਕਰਕੇ ਭਾਵੇਂ ਇਸ ਜਗ੍ਹਾ ਤੇ ਆਪਣਾ ਅੱਖ ਲਗਾਓ ਪਿੱਠ ਸਿੱਧਾ ਕਰਕੇ ਬਿਲਕੁਲ ਸਿੱਧਾ ਹੋ ਕੇ ਜਿੱਦਾਂ ਬਿਲਕੁਲ ਸੰਤ ਮਹਿਮਾ ਬੈਠਦੇ ਆ ਨਾ ਉਦਾਂ ਹੀ ਬਣ ਜਾਓ ਤੇ ਸਾਰੇ ਸੰਤ ਹੈ ਸਾਡੇ ਜੋ ਉਸਤਾਦ ਜੀ ਹੈਗੇ ਆ ਉਹ ਕਹਿੰਦੇ ਆ ਵਟ ਇਜ਼ ਅ ਹੋਲੀ ਮੈਨ ਆਈ ਸੇ ਅ ਹੋਲੀ ਮੈਨ ਇਜ਼ ਸਮਨ ਹੂ ਹੈਜ਼ ਹੋਲਸ ਐਵਰੀਬਡੀ ਹੈਜ਼ 9 ਹੋਲਸ ਸੋ ਐਵਰੀਬਡੀ ਇਜ਼ ਅ ਹੋਲੀ ਮੈਨ nose eyes ears mouths dasan dwar the other two you know what they are you have them everybody has it you are all holy just manjita jagjit right
0: hum shabad jehde bolange dasam paatshah da pani to chandi diwar kinni tera ant na paya ਪਹਿਲਾਂ ਪੁਰਾਤਨ ਸਮੇਂ ਦੇ ਵਿੱਚ ਇਸ ਸ਼ਬਦ ਕਹਿੰਦੇ ਦੁਰਗਾ ਦੀਵਾਰ ਚਾਂਦੀ ਦੀਵਾਰ ਦੋਨੋਂ ਇੱਕੋ ਬਾਣੀ ਹੈ ਔਰ ਇਹ ਰਾਗ ਦੁਰਗਾ ਦੇ ਵਿੱਚ ਗਾਵਾਂਗੇ
1: ਤੁਸੀਂ ਸਾਡੇ ਨਾਲ ਗਾਓ ਜਾਂ ਸੁਣੋ ਜਿਹੜੇ ਅਸੀਂ ਸਾਰੇ ਸੰਗਤ ਇਕੱਠੇ ਬੋਲਾਂਗੇ ਜੋ ਨਹੀਂ ਗਾਉਂਦੇ ਹੈ ਜਿਹੜੇ ਨਹੀਂ ਗਾਉਂਦੇ

ਸਤਸੰਗ ਜੀਓ ਇੱਕ ਜਕਾਰਾ ਸਾਰਿਆਂ ਨੇ ਰਲ ਕੇ ਬੁਲਾਉਣਾ ਬੋਲੇ ਸੋਨੇ ਵਾਲੇ ਵੀ ਇਕੱਠੇ ਔਰ ਸਤਿ ਸ੍ਰੀ ਅਕਾਲ ਵੀ ਇਕੱਠੇ ਪਰ ਜਕਾਰਾ ਐਸਾ ਹੋਵੇ ਜੈਸਾ ਕਿ ਪਾਕਿਸਤਾਨ ਦੇ ਨਾਲ ਲੜਾਈ ਹੋ ਰਹੀ ਸੀ ਅਤੇ ਫੌਜੀ ਭੱਜਣ ਲੱਗ ਪਏ ਹਿੰਦੂ ਕੈਪਟਨ ਸੀ ਉਸਨੇ ਭੱਜਦੇ ਹੋਏ ਫੌਜੀਆਂ ਨੂੰ ਦੇਖਿਆ ਅਚਾਨਕ ਖਿਆਲ ਆਇਆ ਅਤੇ ਭੱਜਦੇ ਫੌਜੀਆਂ ਨੂੰ ਕਹਿਣ ਲੱਗਾ ਬੇਸ਼ੱਕ ਦੌੜ ਜਾਇਓ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਨਾਰਾ ਸੁਣਦੇ ਜਾਇਓ ਇਹ ਕਹਿ ਕੇ ਉਸਨੇ ਜਿਤਨਾ ਉਹਦੇ ਚ ਜ਼ੋਰ ਸੀ ਉਸਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜਕਾਰਾ ਗਜਾਇਆ ਅਤੇ ਭੱਜਦੇ ਹੋਏ ਜਿਹੜੇ ਫੌਜੀ ਸਨ ਬੋਲੇ ਸੋ ਨਿਹਾਲ ਸੁਣ ਕੇ ਸਤਿ ਸ੍ਰੀ ਅਕਾਲ ਕਹਿੰਦੇ ਹੋਏ ਵਾਪਸ ਮੁੜ ਆਏ ਔਰ ਉਸ ਚੌਂਕੀ ਤੇ ਫਿਰ ਉਹਨਾਂ ਨੇ ਕਬਜ਼ਾ ਕੀਤਾ ਪਾਕਿਸਤਾਨ ਦੀ ਹਾਰ ਹੋਈ ਇਹ ਜਕਾਰਾ ਸਤਿਗੁਰਾਂ ਨੇ ਬਖਸ਼ਿਆ ਹੀ ਐਸਾ ਹੈ ਇੱਕ ਇਹ ਜਕਾਰਾ ਇੱਕ ਕਿਸੇ ਨੇ ਨਕਲ ਵੀ ਕੀਤੀ ਸੀਗਾ ਵਿਚਾਰਾ ਮਦਰਾਸੀ ਕਹਿਣ ਲੱਗਾ ਹਮ ਵੀ ਜਕਾਰਾ ਬੁਲਾ ਸਕਦੇ ਹੈ ਲੱਗਾ ਜਕਾਰਾ ਉਹ ਹਿੰਦੀ ਤੋਂ ਵਿਚਾਰੇ ਚੰਗੀ ਤਰ੍ਹਾਂ ਬੋਲ ਨਹੀਂ ਸਕਦੇ ਤੇ ਜਕਾਰਾ ਬੋਲੇ ਸੋ ਨਿਹਾਲ ਤੇ ਪਾਕਿਸਤਾਨੀ ਕਹਿਣ ਲੱਗੇ ਸਿੰਘ ਨਹੀਂ ਲੱਗਦਾ ਇਹਨਾਂ ਨੂੰ ਤਾਂ ਐਵੇਂ ਹੀ ਆਪਾਂ ਢਾ ਲੈਣਾ ਸਿੰਘ ਹੁੰਦੇ ਸਿੰਘਾਂ ਦਾ ਜਕਾਰਾ ਤੇ ਹੋਰ ਹੀ ਹੁੰਦਾ ਇਹਦੇ ਵਾਸਤੇ ਕਹਿੰਦੇ ਬੰਦੂਕਾਂ ਦੀ ਲੋੜ ਕੋਈ ਨੀ ਉਦਾਂ ਹੀ ਲੰਮੇ ਪਾਲਣੇ ਆਪਾਂ ਨੂੰ ਆ ਜਾਓ ਇਹ ਸਿੰਘ ਨਹੀਂ ਆਏ ਜਕਾਰਾ ਸਿੰਘਾਂ ਵਾਲਾ ਚਾਹੀਦਾ ਹੈ ਤੇ ਬੋਲੇ ਸੋਨੀਆ ਵੀ ਇਕੱਠੇ ਔਰ ਸਤਿ ਸ੍ਰੀ ਅਕਾਲ ਵੀ ਇਕੱਠੇ ਸ਼ਬਦ ਪੜ੍ਹਦੇ ਹਨ।

देख देख देख पंत की राज करेगा

ਸ਼ਹੀਦਾਂ ਦੇ ਸਿਰਤਾਜ ਅੱਜ ਦੇ ਵਕਤ ਨੂੰ ਦੇਖਦੇ ਹਾਂ ਛੱਤ ਥੱਲੇ ਬੈਠ ਕੇ ਕਿਤਨੀ ਗਰਮੀ ਮਹਿਸੂਸ ਹੁੰਦੀ ਹੈ ਪਰ ਉਹ ਕੈਸਾ ਵਕਤ ਹੋਏਗਾ ਨਾ ਉਹ ਤਖਤ ਨਾ ਤਾਜ ਨਾ ਸਾਜ ਸ਼ਾਹੀ ਜਿਨ੍ਹਾਂ ਨੇ ਹਜ਼ੂਰ ਨੂੰ ਤਵੀ ਤੇ ਤੱਕਿਆ ਨਾ ਉਹ ਤਖਤ ਨਾ ਤਾਜ ਨਾ ਸਾਜ ਸ਼ਾਹੀ ਠਾਠ ਹੋਰ ਹੀ ਅੱਜ ਸਰਕਾਰ ਦਾ ਏ ਸੇਵਾਦਾਰ ਜਿੱਥੇ ਪੱਖਾ ਚੱਲਦੇ ਸੀ ਸੇਵਾਦਾਰ ਜਿੱਥੇ ਪੱਖਾ ਚੱਲਦੇ ਸੀ ਝਲਕ ਅੱਜ ਉੱਥੇ ਧੂਆਂ ਮਾਰਦਾ ਏ ਕਿਉਂਕਿ ਅੱਗ ਦਾ ਧੂਆਂ ਕੋਠੇ ਤੋਂ ਵੀ ਉੱਚਾ ਸੀ ਪਤਾ ਨਹੀਂ ਸ਼ਾਇਦ ਧੂਏ ਨੇ ਇਸ ਲਈ ਆਕਾਸ਼ ਤੇ ਇੱਕ ਛੱਤ ਬਣਾ ਲਈ ਕਿ ਇਹ ਪਾਣੀ ਦਾ ਲਾਲ ਚਾਨਣੀ ਥੱਲੇ ਬਹਿਣ ਵਾਲਾ ਅੱਜ ਇਹਦੇ ਲਈ ਚਾਨਣੀ ਮੈਂ ਹੀ ਬਣਾ ਦਿਆਂ ਸੇਵਾਦਾਰ ਜਿੱਥੇ ਪੱਖਾ ਚੱਲਦੇ ਸੀ ਝਲਕ ਅੱਜ ਉੱਥੇ ਧੂਆਂ ਮਾਰਦਾ ਏ ਫੁੱਲ ਵਰਸਦੇ ਸੀ ਜਿਹੜੀ ਦੇਹ ਉੱਤੇ ਤੱਤੀ ਰੇਤ ਅੱਜ ਕੋਈ ਖਿਲਾਰਦਾ ਏ ਫੁੱਲ ਵਰਸਦੇ ਸੀ ਜਿਹੜੀ ਦੇਹ ਉੱਤੇ ਤੱਤੀ ਰੇਤ ਅੱਜ ਕੋਈ ਖਿਲਾਰਦਾ ਏ ਇੱਕ ਵਾਰ ਰਸਨਾ ਪਵਿੱਤਰ ਕਰੋ ਤੇ ਆਖੋ ਪਿਆਰ ਨਾਲ ਸਤਨਾਮ ਸ੍ਰੀ। ਪਰ ਇੱਕ ਗੱਲ ਹੋਰ ਵੀ ਹੈ ਇਸ ਪਾਣੀ ਦੇ ਲਾਲ ਲਈ ਪਵਿੱਤਰ ਕੋਮਲ ਸਰੀਰ ਜਿਹੜਾ ਮੱਖਣਾ ਨਾਲ ਪਾਲਿਆ ਹੋਇਆ ਅੱਜ ਅੰਮ੍ਰਿਤ ਵੇਲਾ ਹੈ ਮਾਂ ਪਾਣੀ ਗੋਦੀ ਵਿੱਚ ਪਾ ਕੇ ਇਸ ਆਪਣੇ ਲਾਲ ਨੂੰ ਬੜਾ ਪਿਆਰ ਕਰ ਰਹੇ ਨੇ ਬਾਰ ਬਾਰ ਸਿਰ ਨੂੰ ਚੁੰਮ ਰਹੇ ਨੇ। ਧੰਨ ਗੁਰੂ ਰਾਮਦਾਸ ਸਾਹਿਬ ਜਦੋਂ ਆਪਣੇ ਮਹੱਲਾਂ ਚ ਆਏ ਭਾਨੀ ਜੀ ਕਹਿਣ ਲੱਗੇ ਅੱਜ ਸਮਝ ਨਹੀਂ ਆ ਰਹੀ ਬੜਾ ਪਿਆਰਾ ਲੱਗ ਰਿਹਾ ਇਹ ਬਾਲਕ ਦਿਲ ਕਰਦਾ ਇਹਦਾ ਸਿਰ ਚੁੰਮੀ ਜਾਵਾਂ ਦਿਲ ਕਰਦਾ ਮੱਥਾ ਚੁੰਮੀ ਜਾਵਾਂ ਪਿਆਰਾ ਤੇ ਅੱਗੇ ਵੀ ਲੱਗਦਾ ਦਿਲ ਕਰ ਰਿਹਾ ਕਿ ਇਸ ਨੂੰ ਵੇਖੀ ਜਾਵਾਂ ਘਰ ਦਾ ਕੋਈ ਕੰਮ ਨਾ ਕਰਾਂ ਜਦੋਂ ਕਿਤੇ ਰਾਤ ਨੂੰ ਸੁਪਨਾ ਆਉਂਦਾ ਹੈ ਉਦੋਂ ਵੀ ਤਾਂ ਇਹੋ ਹੀ ਲਾਲ ਮੇਰਾ ਮੇਰੇ ਸਾਹਮਣੇ ਹੁੰਦਾ ਹੈ ਪਤਾ ਨਹੀਂ ਅੱਜ ਕਿਉਂ ਪਿਆਰਾ ਲੱਗ ਰਿਹਾ ਧੰਨ ਗੁਰੂ ਰਾਮਦਾਸ ਸਾਹਿਬ
ਪਾਤਸ਼ਾਹ ਕਹਿੰਦੇ ਨੇ ਪਾਨੀ ਕੋਮਲ ਸਰੀਰ ਨਾ ਵੇਖ। ਇਹ ਜਿਤਨਾ ਕੋਮਲ ਸਰੀਰ ਹੈ, ਜਿਤਨਾ ਹੀ ਕੋਮਲ ਸਰੀਰ ਇਸ ਦਾ ਹੋ ਰਿਹਾ ਹੈ, ਉਤਨੇ ਸਖਤ ਕਸ਼ਟ ਵੀ ਸਹਾਰੇਗਾ। ਇੱਕ ਵਾਰੀ ਆਖੋ ਪਿਆਰ ਨਾਲ ਸਤਨਾਮ ਸ੍ਰੀ। ਇਹ ਸਿਰ ਤੈਨੂੰ ਅੱਜ ਇਸ ਲਈ ਪਿਆਰਾ ਲੱਗ ਰਿਹਾ ਹੈ, ਇਹਦੇ ਸਿਰ ਤੇ ਸ਼ਹੀਦਾਂ ਦਾ ਮਕਾਨ ਉਸਰੇਗਾ। ਇਹ ਤੇਰਾ ਲਾਲ, ਇਸ ਲਈ ਇਹਦਾ ਸਿਰ ਅੱਜ ਤੈਨੂੰ ਪਿਆਰਾ ਲੱਗ ਰਿਹਾ, ਕਿਉਂਕਿ ਇਹ ਸਿਰ ਬੜਾ ਕੀਮਤੀ। ਇਹ ਐਸਾ ਪਰਉਪਕਾਰ ਕਰੇਗਾ। ਬੀਬੀ ਪਾਨੀ ਜਿਸਨੇ ਧੰਨ ਗੁਰੂ ਅਮਰਦਾਸ ਸਾਹਿਬ ਆਪਣੇ ਪਿਤਾ ਤੋਂ ਇੱਕ ਦਾਤ ਮੰਗੀ ਸੀ, ਕਹਿਣ ਲੱਗੀ ਪਾਤਸ਼ਾਹ ਇਹ ਦਾਤ ਘਰ ਅੰਦਰ ਰਹਿ ਜਾਏ। ਹਜ਼ੂਰ ਕਹਿੰਦੇ ਪਾਨੀ ਦਾਤ ਮੰਗਣੀ ਤਾਂ ਸੌਖੀ ਹੈ, ਪਰ ਜਿਹੜਾ ਵੀ ਇਸ ਨੂੰ ਝੋਲੀ ਵਿੱਚ ਪਵਾਏਗਾ ਉਹਦੇ ਲਈ ਕੁਝ ਇਮਤਿਹਾਨ ਨੇ। ਹਸੂਰ ਕਹਿੰਦੇ ਪਾਨੀ ਅੱਖਾਂ ਬੰਦ ਕਰ, ਤੈਨੂੰ ਇੱਕ ਚੀਜ਼ ਵਿਖਾਵਾਂ। ਬੀਬੀ ਪਾਨੀ ਸਤਸੰਗਤ ਧਨ ਹੈ ਇਹ, ਬੀਬੀ ਪਾਨੀ ਅੱਖਾਂ ਬੰਦ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਪਿਤਾ ਦੇ ਸਾਹਮਣੇ ਬੈਠੀ ਕੀ ਤੱਕਦੀ ਹੈ? ਅੱਖਾਂ ਬੰਦ ਨੇ ਕੀ ਤੱਕਦੀ ਹੈ? ਇੱਕ ਬਹੁਤ ਵੱਡੀ ਹਵੇਲੀ ਹੈ, ਉਸ ਹਵੇਲੀ ਦੇ ਅੰਦਰ ਇੱਕ ਭੱਠੀ ਤਪਦੀ ਹੈ। ਇਹ ਨਜ਼ਾਰਾ ਵੇਖ ਰਹੀ ਬੀਬੀ ਪਾਨੀ। ਕਈ ਮਣਾ ਮੋਈ ਲੱਕੜਾਂ ਉਸ ਭੱਠੀ ਵਿੱਚ ਪਾਈਆਂ ਗਈਆਂ, ਉਹਦੇ ਤੇ ਇੱਕ ਲੋਹੇ ਦੀ ਤਵੀ ਰੱਖੀ ਗਈ। ਲੋਕ ਤਾਂ ਸੁਪਨਾ ਦੇਖਦੇ ਨੇ, ਬੱਚੀ ਪਾਨੀ ਜਿਹਦੇ ਸਿਰ ਤੇ ਪਿਤਾ ਗੁਰ ਅਮਰਦਾਸ ਸਾਹਿਬ ਮਹਾਰਾਜ ਦਾ ਹੱਥ ਹੈ, ਕੀ ਦੇਖਦੀ ਹੈ? ਇੱਕ ਤਵੀ ਹੈ। ਤਵੀ ਤਪ ਗਈ, ਬੜਾ ਸੁੰਦਰ, ਇੱਕ ਮਨਮੋਹਣਾ, ਇੱਕ ਮਨਮੋਹਣੀ ਤਸਵੀਰ ਵਾਲਾ ਤਵੀ ਦੇ ਉੱਪਰ ਬੈਠ ਗਿਆ। ਬੀਬੀ ਪਾਨੀ ਚੌਂਕ ਪਈ, ਜਿਸ ਤਰ੍ਹਾਂ ਕੋਈ ਬੰਦਾ ਦਰਵ ਜਾਂਦਾ ਹੈ। ਅੱਖਾਂ ਖੋਲੀਆਂ, ਪਿਤਾ ਜੀ ਇਹ ਕੌਣ ਹੈ? ਮੈਂ ਤੱਕਿਆ ਕਿ ਬੜਾ ਕੋਮਲ ਸਰੀਰ, ਜਿਹੜਾ ਫੁੱਲਾਂ ਦੀ ਸੇਜਾ ਤੇ ਵੀ ਬੈਠੇ ਤੇ ਫੁੱਲਾਂ ਨਾਲੋਂ ਵੀ ਕੋਮਲ, ਫੁੱਲਾਂ ਦੀ ਸੇਜਾ ਤੇ ਵੀ ਬੈਠੇ। ਤੇ ਉਸਨੂੰ ਕੋਈ ਝਰੀਟ ਆ ਜਾਏ, ਇਹ ਕੌਣ ਹੈ? ਤਵੀ ਤੇ ਬਹਿਣ ਵਾਲਾ ਕੌਣ ਹੈ? ਤੇ ਧੰਨ ਗੁਰ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਤੇਰਾ ਲਾਲ, ਜਿਸ ਨੂੰ ਤੂੰ ਝੋਲੀ ਵਿੱਚ ਪਾਇਆ ਹੋਇਆ, ਅਜੇ ਇੱਥੇ ਬਸ ਨਹੀਂ, ਅਜੇ ਕੁਝ ਹੋਰ ਵੇਖ। ਤੱਕਿਆ
ਇੱਕ ਬਹੁਤ ਵੱਡਾ ਕਿਲਾ ਹੈ, ਇੱਕ ਸੁੰਦਰ ਨੌਜਵਾਨ ਉਸ ਕਿਲੇ ਦੀ ਚਾਰ ਦੀਵਾਰੀ ਅੰਦਰ ਬੈਠਾ। ਪਿਤਾ ਜੀ ਇਹ ਕੌਣ ਹੈ? ਆਖਿਆ, ਗਵਾਲੀਅਰ ਦੇ ਕਿਲੇ ਵਿੱਚ ਤੇਰਾ ਪੁੱਤਰ। ਧੰਨ ਗੁਰ ਹਰਗੋਬਿੰਦ ਸਾਹਿਬ, ਇਹ ਤੇਰਾ ਪੋਤਰਾ ਗਵਾਲੀਅਰ ਦੇ ਕਿਲੇ ਵਿੱਚ ਅਜੇ ਬਸ ਨਹੀਂ। ਕੀ ਤੱਕਿਆ ਕਿ ਇੱਕ ਚੌਂਕ ਹੈ, ਉਸ ਚੌਂਕ ਦੇ ਵਿੱਚ ਹਜ਼ਾਰਾਂ ਲੋਕ ਵੇਖ ਰਹੇ ਨੇ ਤੇ ਕੋਈ ਸਿਰ ਝੁਕਾ ਕੇ ਖੜਾ ਸੀ, ਜਪਜੀ ਸਾਹਿਬ ਦਾ ਪਾਠ ਕਰ ਰਿਹਾ ਸੀ। ਤੇ ਬੀਬੀ ਪਾਨੀ ਕਹਿਣ ਲੱਗੀ, ਇਹ ਕੌਣ ਹੈ? ਤੇ ਕਹਿੰਦੇ ਨੇ, ਇਹ ਤੇਰਾ ਪੜਪੋਤਰਾ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਦਿੱਲੀ ਦੇ ਚਾਂਦਨੀ ਚੌਂਕ ਵਿੱਚ। ਪਰ ਅਜੇ ਤੱਕ ਬੀਬੀ ਭਾਨੀ ਨੂੰ ਸਮਝ ਨਹੀਂ ਆ ਰਹੀ ਕਿ ਮੈਂ ਨਜ਼ਾਰਾ ਕੀ ਵੇਖ ਰਹੀ ਹਾਂ। ਆਖਿਆ, ਕੁਝ ਹੋਰ ਵੇਖ, ਕਿਉਂਕਿ ਤੂੰ ਕਿਹਾ ਸੀ ਕਿ ਇਹ ਦਾਤ ਮੇਰੀ ਝੋਲੀ ਚ ਪਾ ਦਿਓ। ਬੱਚੀ, ਇਹ ਦਾਤ ਪਵਾਣੀ ਤਾਂ ਬੜੀ ਸੌਖੀ ਹੈ। ਅਜੇ ਹੋਰ ਵੇਖ। ਕੀ ਵੇਖਿਆ? ਦੋ ਨੀਹਾਂ ਵਿੱਚ ਖੜੇ ਨੇ। ਥੋੜੀ ਦੇਰ ਬਾਅਦ ਇੱਟਾਂ ਦੀ ਕੰਧ ਉੱਪਰ ਆ ਰਹੀ ਹੈ। ਕਹਿਣ ਲੱਗੀ, ਪਿਤਾ ਜੀ ਇਹ ਕੀ ਹੈ? ਆਖਿਆ, ਬੱਚੀਏ, ਇਹ ਵੀ ਤਾਂ ਤੇਰੀ ਸੰਤਾਨ ਹੈ, ਇਹ ਕੰਧਾਂ ਵਿੱਚ ਅਲੋਪ ਹੋ ਗਏ, ਚਮਕੌਰ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ। ਅਜੇ ਬਸ ਨਹੀਂ। ਕੀ ਦੇਖਿਆ ਕਿ ਇੱਕ ਮਾਹੀ ਦੇ ਗੁਣ ਗਾਉਂਦਾ ਹੋਇਆ, ਪੈਰਾਂ ਵਿੱਚ ਜੋੜਾ ਕੋਈ ਨਹੀਂ, ਇੱਕ ਜੰਗਲ ਵਿੱਚ ਕੰਡਿਆਂ ਤੇ ਸੈਰ ਕਰ ਰਿਹਾ, ਤਖਤ ਤੇ ਬਹਿਣ ਵਾਲਾ ਕੰਡਿਆਂ ਤੇ ਸੈਰ ਕਰ ਰਿਹਾ, ਕੁਛ ਗਾ ਰਿਹਾ ਸੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਪੈਰਾਂ ਵਿੱਚ ਛਾਲੇ ਨੇ, ਜਾਮਾ ਲੀਰੋ ਲੀਰ ਹੋ ਗਿਆ। ਸੱਚੇ ਪਾਤਸ਼ਾਹ ਇਹ ਕੌਣ ਹੈ? ਆਖਿਆ, ਇਹ ਵੀ ਤੇਰੀ ਸੰਤਾਨ ਹੈ। ਤੇ ਫਿਰ ਸਿਰ ਤੋਂ ਹੱਥ ਚੁੱਕ ਲਿਆ। ਆਖਿਆ, ਬੱਚੀਏ, ਜਿਹੜਾ ਵੀ ਇਸ ਦਾਤ ਨੂੰ ਝੋਲੀ ਵਿੱਚ ਪਵਾਏਗਾ, ਦਾਤ ਨੂੰ ਝੋਲੀ ਵਿੱਚ ਪਵਾਉਣ ਤੋਂ ਪਹਿਲਾਂ ਇਹ ਸਾਰੇ ਕਸ਼ਟ ਆਪਣੀ ਝੋਲੀ ਵਿੱਚ ਪਵਾਉਣੇ ਪੈਣਗੇ। ਆਖੋ ਪਿਆਰ ਨਾਲ, ਸਤਨਾਮ ਸ੍ਰੀ ਵਾਹਿਗੁਰੂ। ਤੇ ਬੀਬੀ ਪਾਨੀ ਕਹਿਣ ਲੱਗੀ, ਪਾਤਸ਼ਾਹ, ਇਹ ਜਿਹੜੀ ਦਾਤ ਹੈ, ਇਹ ਦਾਤ ਮੇਰੀ ਝੋਲੀ ਵਿੱਚ ਬਾਅਦ ਵਿੱਚ ਪਾਇਓ, ਪਹਿਲਾਂ ਇਹ ਸਾਰੇ ਕਸ਼ਟ ਮੈਨੂੰ ਮਨਜ਼ੂਰ ਨੇ, ਪਾ ਦਿਓ ਮੇਰੀ ਝੋਲੀ ਵਿੱਚ। ਅੱਜ ਸਮਾਂ ਆਇਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ

ਸਾਡੇ ਲਈ ਤੇ ਹਜ਼ੂਰ ਨੇ ਹੁਕਮ ਕੀਤਾ ਕਿ ਤੁਸੀਂ ਠੰਡੀ ਲੱਸੀ ਪੀਣੀ ਹੈ, ਠੰਡਾ ਸ਼ਰਬਤ ਪੀਣਾ ਹੈ। ਤੇ ਆਪ ਹਜ਼ੂਰ ਨੇ ਤਵੀ ਤੇ ਆਸਣ ਲਾਇਆ ਹੋਇਆ। ਅੱਜ ਸਾਈਂ ਮੀਆਂ ਮੀਰ ਨੇ ਥੋੜਾ ਜਿਹਾ ਰੋਸ ਕੀਤਾ ਤੇ ਹਜ਼ੂਰ ਕਹਿੰਦੇ ਨੇ, ਇੱਕ ਜ਼ੁਲਮ ਭਾਵੇਂ ਜ਼ੁਲਮ ਕਰਦਾ ਹੋਵੇ, ਉਸ ਬਦਲੇ ਦੇਸ਼ ਦੁਖਾਈ ਦਾ ਨਹੀਂ। ਜ਼ੁਲਮ ਤਾਂ ਇੱਕ ਕਰ ਰਿਹਾ। ਆ ਪੜ੍ਹਦੇ ਹੋ ਨਾ ਤੁਸੀਂ ਸ੍ਰੀ ਸੁਖਮਨੀ ਸਾਹਿਬ, ਉਹਦੇ ਵਿੱਚ ਹਜ਼ੂਰ ਨੇ ਇੱਕ ਬਚਨ ਆਖਿਆ ਹੈ,

ਜਦੋਂ ਕਿਤੇ ਪੜਿਆ ਕਰੋ ਨਾ ਸੁਖਮਨੀ ਸਾਹਿਬ, ਉਦੋਂ ਇਹ ਸੋਚ ਕੇ ਪੜਿਆ ਕਰੋ ਮੈਂ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਤੇ ਗੁਰੂ ਅਰਜਨ ਦੇਵ ਮਹਾਰਾਜ ਆਪ ਸੁਣ ਰਹੇ ਨੇ।

ਇੱਕ ਮੁਸਲਮਾਨ ਵੀਰ ਨੇ ਕਲਮ ਚੁੱਕੀ ਤੇ ਤਵੀ ਦਾ ਹਾਲ ਲਿਖਣਾ ਸ਼ੁਰੂ ਕੀਤਾ। ਗੁਰੂ ਅਰਜਨ ਪਿਆਰੇ ਕਿਆ ਖੇਲ ਰਚਾਏ, ਉਹ ਕਹਿੰਦੇ ਇਹ ਉਹਨਾਂ ਦਾ ਖੇਲ ਸੀ। ਕੌਣ ਹੈ ਚੰਦੂ, ਇਤਿਹਾਸਕਾਰ ਨੇ ਇਤਿਹਾਸ ਲਿਖਦਿਆਂ ਲਿਖਦਿਆਂ ਚੰਦੂ ਤੇ ਦੋਸ਼ ਦਿੱਤਾ, ਜਹਾਂਗੀਰ ਤੇ ਦੋਸ਼ ਦਿੱਤਾ, ਲੇਕਿਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਦਾਸ ਨੇ ਬਾਣੀ ਪੜ੍ਹੀ, ਕਿਸੇ ਪੰਕਤੀ ਵਿੱਚ ਵੀ ਕਿਸੇ ਨੂੰ ਉਲਾਂਭਾ ਨਹੀਂ ਦਿੱਤਾ। ਇੱਕ ਵਾਰੀ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਵੀ ਥਾਂ ਤੇ ਕੋਈ ਉਲਾਂਭਾ ਨਹੀਂ ਦਿੱਤਾ। ਕਹਿੰਦੇ ਨੇ ਕਿ ਗੁਰੂ ਅਰਜਨ ਪਿਆਰੇ ਕਿਆ ਖੇਲ ਰਚਾਏ, ਤੇ ਤਵੀ ਕਿਸ ਤਰ੍ਹਾਂ ਦੀ ਸੀ। ਅੰਗਾਰੋਂ ਕੀ ਮਾਨੋ ਤਪੀ ਲੋਹ ਪਰ ਹੀ, ਜੋ ਬੈਠੇ ਹੋਵੇ ਹੈ ਸਮਾਧੀ ਲਗਾਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਦੋਂ ਦੇਗ ਵਿੱਚ ਆਸਣ ਲਾਇਆ, ਹਜ਼ੂਰ ਕਹਿੰਦੇ ਨੇ ਚੰਦੋ ਤੈਨੂੰ ਪਤਾ ਹੈ ਇੱਕ ਗੱਲ ਦਾ, ਇੱਕ ਸੋਨੇ ਦਾ ਢੇਲਾ, ਇੱਕ ਸੋਨੇ ਦੀ ਡਲੀ ਕਿਸੇ ਪੁਰਸ਼ ਨੇ ਚਾਹਿਆ ਕਿ ਇਸ ਡਲੀ ਦੇ 100 ਟੁਕੜੇ ਕਰਦੇ ਹਾਂ, ਉਸਨੇ ਉਸ ਡਲੀ ਦੇ 100 ਟੁਕੜੇ ਕਰ ਦਿੱਤੇ। ਹਜ਼ੂਰ ਕਹਿੰਦੇ ਨੇ ਚੰਦੂ 100 ਟੁਕੜਿਆਂ ਤੋਂ ਬਾਅਦ ਇਹ ਦੱਸ ਉਸ ਦੀ ਕੀਮਤ ਕਿਤਨੀ ਘਟੇਗੀ। ਚੰਦੂ ਲਾਜਵਾਬ ਸੀ, ਕਿਵੇਂ ਦੱਸੇ ਇੱਕ ਡਲੀ ਦੇ 100 ਟੁਕੜੇ ਕਰ ਦਿੱਤੇ, ਟੁਕੜੇ ਸਾਹਮਣੇ ਪਏ ਨੇ, ਹੈ ਤਾਂ ਸੋਨਾ ਪਰ ਸੋਨੇ ਦੇ ਟੁਕੜੇ ਹੋ ਗਏ। ਇਹੋ ਹੀ ਤਾਂ ਪਾਵਨ ਸਰੀਰ, ਤਖਤ ਤੇ ਬਹਿਣ ਵਾਲਾ ਅੱਜ ਚਾਰੇ ਪਾਸੇ ਸਰੀਰ ਦੇ ਛਾਲੇ ਹੋ ਗਏ, ਟੁਕੜੇ ਹੋ ਗਏ ਸਰੀਰ ਦੇ, ਸੋਨੇ ਦੇ ਟੁਕੜੇ ਹੋ ਗਏ। ਚੰਦੂ ਚੁੱਪ ਹੈ। ਹਜ਼ੂਰ ਕਹਿੰਦੇ ਨੇ ਚੰਦੂ ਜੇ ਕਿਸੇ ਸ਼ਰੀਫ ਨੂੰ ਮੁਸੀਬਤ ਵਿੱਚ ਪਾ ਦਿੱਤਾ ਜਾਏ, ਦੁੱਖਾਂ ਦੀਆਂ ਦੀਵਾਰਾਂ ਉਹਦੇ ਆਸੇ ਪਾਸੇ ਬਣਾ ਦਿੱਤੀਆਂ ਜਾਣ, ਉਹਦੀ ਸ਼ਰਾਫਤ ਕਿਤਨੀ ਕੁ ਘਟੇਗੀ। ਤਾਂ ਕਿਸੇ ਗੁਰਮੁਖ ਨੇ ਲਿਖਿਆ, ਸ਼ਰੀਫੋ ਕੀ ਮੁਸੀਬਤ ਮੇ ਸ਼ਰਾਫਤ ਕਮ ਨਹੀਂ ਹੋਤੀ। ਕੀ ਹੋਇਆ ਜੇ ਤੂੰ ਤਵੀ ਤੇ ਬਿਠਾ ਲੈ, ਕੀ ਹੋਇਆ ਜੇ ਤੂੰ ਉਬਲਦੀ ਦੇਗ ਵਿੱਚ ਬਿਠਾ ਲੈ, ਕੀ ਹੋਇਆ ਜੇ ਤੂੰ ਸਿਰ ਤੇ ਰੇਤ ਪਾਈ, ਕੀ ਹੋਇਆ ਜੇ ਸਰੀਰ ਤੇ ਛਾਲੇ ਹੋ ਗਏ। ਸ਼ਰੀਫੋ ਕੀ ਮੁਸੀਬਤ ਮੇ ਸ਼ਰਾਫਤ ਕਮ ਨਹੀਂ ਹੋਤੀ, ਕਰੋ ਸੋਨੇ ਕੇ 100 ਟੁਕੜੇ ਕੇ ਕੀਮਤ ਕਮ ਨਹੀਂ ਹੋਤੀ। ਭਲਾ ਕਦੇ ਸੋਨੇ ਦੀ ਵੀ ਕੀਮਤ ਘੱਟ ਹੋਈ, 100 ਟੁਕੜੇ ਨਹੀਂ, ਭਾਵੇਂ ਕੋਈ ਹਜ਼ਾਰਾਂ ਟੁਕੜੇ ਕਰ ਦੇਵੇ, ਕੀਮਤ ਨਹੀਂ ਘੱਟ ਹੁੰਦੀ।
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ। ਹਜ਼ੂਰ ਕਹਿੰਦੇ ਨੇ ਮੀਆਂ ਮੀਰ ਜੀ, ਤੁਸੀਂ ਇਸ ਹਵੇਲੀ ਚੋਂ ਬਾਹਰ ਚਲੇ ਜਾਓ, ਕਿਉਂਕਿ ਸਾਕਾ ਬੜਾ ਦਰਦਨਾਕ ਹੈ। ਤੁਹਾਡੇ ਤੋਂ ਸਹਿਆ ਨਹੀਂ ਜਾਣਾ ਜਦੋਂ ਮੈਂ ਤਵੀ ਤੋਂ ਉੱਠ ਕੇ ਤੇ ਦੇਗ ਵਿੱਚ ਬੈਠਾਂਗਾ। ਮੀਆਂ ਮੀਰ ਜੀ ਕਹਿੰਦੇ ਨੇ ਪਾਤਸ਼ਾਹ, ਕਹਿਣ ਲੱਗਾ ਅਮੀਰੀ ਕੀ ਤੋ ਐਸੀ ਕੀ ਕਿ ਆਪਣਾ ਘਰ ਲੁਟਾ ਬੈਠੇ, ਫਕੀਰੀ ਕੀ ਤੋ ਐਸੀ ਕੀ ਤੇ ਤੇਰੇ ਦਰ ਪੇ ਆ ਬੈਠੇ। ਹੁਣ ਤਾਂ ਮੈਂ ਤੇਰੇ ਦਰ ਦਾ ਪੁਜਾਰੀ ਹਾਂ, ਭਾਵੇਂ ਤਵੀ ਤੇ ਬੈਠ ਭਾਵੇਂ ਦੇਗ ਵਿੱਚ ਬੈਠ, ਤੂੰ ਹੀ ਸੁਖ ਦੇਣ ਵਾਲਾ ਹੈ, ਤੂੰ ਹੀ ਦੁੱਖ ਦੇਣ ਵਾਲਾ। ਆਓ ਸਤ ਸੰਗਤ, ਆਖਰੀ ਪੰਕਤੀ ਸਾਰੇ ਪੜ੍ਹੀਏ, ਕਿਤਨੀ ਸੇਵਾ ਪ੍ਰਵਾਨ ਕਰਨੀ। ਕੋਈ ਵੀ ਰਸਨਾ ਖਾਲੀ ਨਾ ਰਵੇ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੈ ਹੋਈ ਸਹਾਇ, ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਜੀ ਤੇ ਆਈ ਹੈ ਜਿਸ ਜਿੱਥੇ

ਪਿਆ ਜਿਨ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਈ ਧਰਮ ਹੇ ਸੀਸ ਦਿੱਤੇ ਬੰਦ ਬੰਦ ਕੁਟਵਾਏ ਪੁੱਠੀਆਂ ਖਲਾਂ ਲੁਹਾਈਆਂ ਉਬਲਦੀਆਂ ਦੇਗਾਂ ਚ ਬੈਠੇ ਅਸਹਿ ਤੇ ਕੈਕਟ ਸਹਾਰਦਿਆਂ ਆਇਆ ਸਿੱਖੀ ਸਿਦਕ ਨੇ ਹਾਰਿਆ ਮਨ ਅਡੋਰ ਰੱਖਿਆ।

ਸ੍ਰੀ ਵਾਹਿਗੁਰੂ ਚਿਤਾਵੇ। ਹੇ ਅਕਾਲ ਪੁਰਖ ਦੀਨਾ ਬੰਧੂ ਸੱਚੇ ਪਾਤਸ਼ਾਹ, ਆਪ ਜੀ ਦੇ ਹਜ਼ੂਰ ਦੇ ਪਾਠ ਦੀ ਅਰਦਾਸ, ਅੱਖਰ ਵਾਧਾ ਕਾਟਾ ਭੁੱਲ ਚੁੱਕ ਮਾਫ਼।